0: ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕੇ ਨਾ ਆਖੀਐ ਜੀ ਲਿਖੈ ਵਰਤੈ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡਹੋਂ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਪੌੜੀ ਜਿਸ

ਦਸਵੇਂ ਪਾਏ ਗੁਰਮਤਿਸ ਨੂੰ ਅਗਨੀ ਉਹ ਵਜੋ ਪੇ ਦੂਣਾ ਪਾਏ ਕਸਮ ਕਰੀ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹ ਪਾਣਾ ਪਾਏ ਜਿਸ ਦਿਲ ਦਾ

ਹੋੜੀ ਚਾਕਣ ਲੱਗਿਆ ਚਾਕਰੀ ਜੇ ਚੱਲਿਆ ਕਿਸਮੈ ਪਾਏ ਹੁਣ ਮੈਂ ਕਿਸਮੋ ਬਣੀ ਉਹ ਵਜੋ ਪੇ ਦੂਣਾ ਖਾਏ ਕਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿਮੋ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਰਿਆ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਜੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ ਅਸੀਂ ਐਫ ਐਮ ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ ਔਰ ਬੇਸ਼ੱਕ ਹੈ ਬਹੁਤ ਸੁਫੀਆਨਾ ਕਲਾਮ
1: ਪੇਸ਼ ਕਰ ਰਹੇ ਹਾਂ ਸੁਫੀਆਨਾ ਕਲਾਮ ਕਹਿੰਦੇ ਵੀ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ ਚਲਦੀ ਹਵਾ ਨਿਰਮਲ ਹੁੰਦੀ ਹੈ ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਚੱਕਰ ਆਉਂਦਾ ਹੈ ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਹੈ ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਔਖੀ ਘਾਟੀ ਵਿਖਰਾ ਪੈਂਦਾ ਰਾਹ ਫਕੀਰਾਂ ਦਾ ਨਾਮ

ਲੋਕੀ ਘਾਟੇ ਬਿਖਰਾ ਪੈਂਦਾ ਰਾਹ ਫਕੀਰਾਂ ਦਾ ਲੰਮਾ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਤੁਸੀਂ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਬਗੈਰ ਸਿੰਘ ਦੀ ਆਵਾਜ਼ ਚ ਸ਼ਾਹ ਹੁਸੈਨ ਦਾ ਕਲਾਮ ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆਰਿਆ।

ਸੱਜਣ ਦੇ ਹੱਥ ਬਾਹ ਅਸਾਡੀ ਚੀਕਣ ਆਖਾਂ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿਚ ਸੁਲਤਾਨ ਬਾਹੂ ਪੇਸ਼ ਹੈ।

ਸੁਣਦੀ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੁਣ ਸੁਣਦੇ ਆ ਬੇਸ ਨਾਰੰਗ ਦੀ ਗਾਈ ਇਹ ਸੁਖੀ ਰਚਨਾ ਪੱਤੇ ਲੋਰੋ ਵਾਟ ਨਿਹਾਰਾ ਸਾਵਨ ਮੋੜ ਮੁਹਾਰਾ।

0: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਰਿਆਮ ਨੇ ਕਿਹਾ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼, ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾ ਦੇ ਪ੍ਰੀਜ਼ਾਈਡਿੰਗ ਅਫਸਰ ਤੇ ਵਿਧਾਇਕ ਇਸ ਸਮਾਗਮ ਚ ਸ਼ਾਮਲ ਰਹਿਣਗੇ। 3 ਦਿਨਾਂ ਕਾਨਫਰੰਸ ਦੌਰਾਨ ਰਾਸ਼ਟਰ ਨਿਰਮਾਣ ਵਿਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਤ ਭਾਰਤ 2047, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੋਕ ਰਾਜੀ ਸੰਸਥਾਵਾਂ ਨੂੰ ਵਧੇਰੇ ਅਸਰਦਾਰ ਬਣਾਉਣ ਵਰਗੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ 21 ਮਈ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਵਾਲੇ ਸ਼ਹਿਰਾਂ ਬਾਰੇ ਸੂਚਨਾ ਜਾਰੀ ਕਰ ਦਿੱਤੀ ਏ। ਸਾਡੇ ਪੱਤਰਕਾਰ ਮੁਤਾਬਕ ਰਜਿਸਟਰਡ ਉਮੀਦਵਾਰ ਹੁਣ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਅਧਿਕਾਰਤ ਵੈਬਸਾਈਟ ਉੱਤੇ ਲੌਗਇਨ ਕਰਕੇ ਆਪਣੇ ਤੈਅਸ਼ੁਦਾ ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ। ਏਜੰਸੀ ਵੱਲੋਂ ਜਾਰੀ ਜਨਤਕ ਨੋਟਿਸ ਮੁਤਾਬਕ ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਚ ਪਹਿਲੇ ਤੇ ਪੇਪਰ ਮੋਡ ਵਿਚ ਲਈ ਜਾਏਗੀ। NTA ਨੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਵਾਲੇ ਸ਼ਹਿਰ ਦੀ ਸੂਚਨਾ ਐਡਮਿਟ ਕਾਰਡ ਨਹੀਂ ਹੈ ਅਤੇ ਇਹ ਸਿਰਫ ਉਮੀਦਵਾਰਾਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤਾ ਗਿਆ ਹੈ। ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਕਥਿਤ ਇਲਜ਼ਾਮਾਂ ਦਰਮਿਆਨ NTA ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਮੁੜ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਪ ਸੈਂਡਲ @ALR RNU ਜਲੰਧਰ, ਸਾਡਾ ਫੇਸਬੁੱਕ ਪੇਜ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @ALR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖ਼ਬਰਾਂ ਵੱਖ ਵੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਬਾਰੇ ਖਾਸ ਪੇਸ਼ਕਾਰੀ ਲੈ ਕੇ ਆਇਆ ਹੈ। ਅੱਜ ਅਸੀਂ ਸਰਕਾਰ ਵੱਲੋਂ ਚੌਗਿਰਦੇ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਨੇ ਪਿਛਲੇ 12 ਸਾਲਾਂ ਚ ਚੁਗਿਰਦੇ ਦੀ ਸੁਰੱਖਿਆ ਦੇ ਖੇਤਰ ਚ ਕਈ ਅਹਿਮ ਕਦਮ ਚੁੱਕੇ ਨੇ। ਗੰਗਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਸਫਾਈ ਅਤੇ ਚੁਗਿਰਦੇ ਨੂੰ ਬਿਹਤਰ ਬਣਾਉਣ ਲਈ 2014 ਚ ਨਮਾਮੀ ਗੰਗੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਕੁੱਲ 524 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਚ 355 ਪ੍ਰੋਜੈਕਟ ਪੂਰੇ ਹੋ ਚੁੱਕੇ ਨੇ। ਦੇਸ਼ ਵਿਚ ਜੰਗਲਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਵਧਾਉਣ ਲਈ 2015 ਚ ਗ੍ਰੀਨ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਭਾਰਤ ਦਾ ਜੰਗਲਾਤ ਖੇਤਰ 8 ਲੱਖ ਵਰਗ ਕਿਲੋਮੀਟਰ ਤੋਂ ਵੱਧ ਹੋ ਗਿਆ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ ਚ ਭਾਰਤ ਦੁਨੀਆ ਵਿਚ 9ਵੇਂ ਸਥਾਨ ਤੇ ਪਹੁੰਚ ਗਿਆ। ਇਸ ਤੋਂ ਇਲਾਵਾ 2024 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਵਾਲੀਆਂ ਚੁਗਿਰਦਾ ਮੁਹਿੰਮਾਂ ਵਿਚੋਂ ਇਕ ਬਣ ਗਈ ਹੈ। ਇਸ ਮੁਹਿੰਮ ਤਹਿਤ ਦਸੰਬਰ 2024 ਤੱਕ 262 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਨੇ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 2022 ਵਿਚ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ ਚੁਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33% ਘਟਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ 11 ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ 2015 ਚ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਸੂਚੀ ਕਾਰਜੋਲ ਭਾਰਤ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਨੇ ਭਾਰਤ ਨੂੰ ਸਾਫ਼ ਸੁਥਰੀ ਊਰਜਾ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਖੇਤਰ ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿਚ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇਕ ਆਵਾਜ਼ ਪੈਦਾ ਹੋਈ ਸੀ ਜਿਹੜੀ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ 1950 ਚ ਇਸ ਦਾ ਨਾਮ ਬਦਲ ਕੇ ਆਕਾਸ਼ਵਾਣੀ ਰੱਖ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜਿਹੜੇ ਕਿ ਭਾਰਤ ਦੀ 98% ਆਬਾਦੀ ਤੱਕ ਪਹੁੰਚ ਰੱਖਦੇ ਨੇ ਅਤੇ ਇਸ ਦੀਆਂ 23 ਭਾਸ਼ਾਵਾਂ ਅਤੇ 146 ਉਪ ਬੋਲੀਆਂ ਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਸ ਡਿਵੀਜ਼ਨ 100 ਤੋਂ ਵੱਧ ਦੇਸ਼ਾਂ ਚ ਪ੍ਰਸਾਰਣ ਕਰਦਾ ਹੈ ਅਤੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਪੇਸ਼ ਕਰਦਾ ਹੈ ਅਤੇ ਉਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ ਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ

ਨਮਸਕਾਰ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਏ। ਸ਼ਾਮ ਦੇ 5 ਵਜੇ ਨੇ, ਹੁਣ ਸਾਡੀ ਦੂਜੀ ਸਭਾ ਸ਼ੁਰੂ ਹੁੰਦੀ ਏ। ਸਭਾ ਦਾ ਆਗਾਜ਼ ਕਰ ਰਿਹਾ ਸ਼ੇਰ ਜ਼ਬਾਨ ਸਰਾਇਕੀ ਦੇ ਪ੍ਰੋਗਰਾਮ ਜੋਕ ਮਾਹੀ ਦੇ ਨਾਲ।

ਭਰੋਸਾ ਆਬਿਦਾ ਪਰਵੀਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਹੁਣ ਖਾਣਾ ਖਜ਼ਾਨਾ ਵਿਚ ਵੀਨਾ ਤਨੇਜਾ ਤੁਹਾਨੂੰ ਸਿਖਾਵਾਂਗੇ ਕਿ ਗੁਜਰਾਤੀ ਖਾਣੇ ਵਿਚ ਥੇਪਲੇ ਕਿਵੇਂ ਬਣਦੇ ਹਨ। ਹੁਣ ਅਸਾਂ ਬਣੇ ਸੂ ਥੇਪਲੇ। ਪਹਿਲੇ ਬਣੇ ਸੂ ਅਸਾਂ ਪਾਲਕ ਦਾ ਥੇਪਲਾ। ਪਾਲਕ ਦੇ ਥੇਪਲੇ ਵਾਸਤੇ ਸਾਨੂੰ ਸਮੱਗਰੀ ਚਾਹੀਦੀ ਏ। ਪਾਲਕ 1 ਕੱਪ ਕੱਟਾ ਤੇ ਧੋਤਾ ਹੋਇਆ, ਆਟਾ 2 ਕੱਪ, ਬੇਸਣ 1/2 ਕੱਪ, ਦਹੀਂ 1/4 ਕੱਪ, ਹਰੀ ਮਿਰਚ 2 ਬਰੀਕ ਕੱਟੀਆਂ ਹੋਈਆਂ, ਅਦਰਕ 1 ਇੰਚ ਦਾ ਟੁਕੜਾ, ਲਾਲ ਮਿਰਚ ਪਾਊਡਰ 1 ਚਮਚ, ਹਲਦੀ ਪਾਊਡਰ 1 ਚਮਚ, ਹਿੰਗ 1 ਚੁਟਕੀ, ਲੂਣ ਸਵਾਦ ਅਨੁਸਾਰ। ਤਾਂ ਚਲੋ ਸ਼ੁਰੂ ਕਰਿੰਦੇ ਆ। ਸਭ ਤੋਂ ਪਹਿਲੇ 1 ਬਰਤਨ ਵਿਚ 2 ਕੱਪ ਆਟਾ ਤੇ ਬੇਸਣ ਪਾ ਗਿਨੋ, 1/4 ਕੱਪ ਦਹੀਂ ਵੀ ਪਾ ਦੇਵੋ। ਦਹੀਂ ਨਾਲ ਥੇਪਲੇ ਬਹੁਤ ਮੁਲਾਇਮ ਬਣਦੇ ਨੇ। ਹਰੀ ਮਿਰਚ ਵੀ ਪਾ ਦੇਵੋ। ਹਰੀ ਮਿਰਚ ਨਾ ਆਪਣੇ ਹਿਸਾਬ ਨਾਲ ਘੱਟ ਜ਼ਿਆਦਾ ਕਰ ਸਕਦੇ ਹੋ। 1 ਇੰਚ ਅਦਰਕ ਦਾ ਟੁਕੜਾ ਕੱਸ ਕੇ ਪਾ ਦੇਵੋ। ਬਰੀਕ ਕੱਟੀ ਹੋਈ ਪਾਲਕ ਪਾ ਦੇਵੋ, ਲਾਲ ਮਿਰਚ ਪਾਊਡਰ ਤੇ 1 ਚਮਚ ਲੂਣ ਪਾ ਦੇਵੋ। ਹਲਦੀ ਵੀ ਪਾ ਦੇਵੋ। ਹਲਦੀ ਨਾਲ ਨਾ ਥੇਪਲੇ ਦਾ ਰੰਗ ਬਹੁਤ ਚੰਗਾ ਆਉਂਦਾ। 1 ਚੁਟਕੀ ਹੀਂਗ ਤੇ ਥੋੜਾ ਜਿਹਾ ਕਾਲਾ ਲੂਣ ਵੀ ਪਾ ਦੇਵੋ। ਹੀਂਗ ਦੇ ਨਾਲ ਵੀ ਸਵਾਦ ਬਹੁਤ ਚੰਗਾ ਆਉਂਦਾ। ਤੇ 2 ਚਮਚ ਨਾ ਤੇਲ ਪਾ ਕੇ ਇੱਕੋ ਚੰਗੀ ਤਰ੍ਹਾਂ ਹੱਥ ਨਾਲ ਮਿਲਾ ਗਿਨੋ। ਹੁਣ ਥੋੜਾ ਜਿਹਾ ਪਾਣੀ ਪਾ ਕੇ ਤੇ ਮਲ ਗਿਨੋ, ਕਿਉਂਕਿ ਪਾਲਕ ਤੇ ਲੂਣ ਆਪਣਾ ਪਾਣੀ ਛੋੜਦੇ ਨੇ। ਇਸ ਵਾਸਤੇ ਨਾ ਪਾਣੀ ਧਿਆਨ ਨਾਲ ਤੇ ਥੋੜਾ ਥੋੜਾ ਪਾਓ। ਹੁਣ ਇਹ ਆਟਾ ਤਿਆਰ ਕੀ ਗਿਆ। ਹੁਣ ਥੋੜਾ ਜਿਹਾ ਆਟਾ ਗਿਣ ਕੇ ਪੇੜਾ ਬਣਾ ਗਿਨੋ ਤੇ ਥੋੜਾ ਜਿਹਾ ਪਲੇਥਣ ਲਾ ਕੇ ਵੇਲ ਗਿਨੋ। ਪਲੇਥਣ ਜ਼ਿਆਦਾ ਨਾ ਲਾਵਾਂ, ਬਸ ਥੋੜਾ ਜਿਹਾ ਛਿੜਕ ਲਿਆਉਣਾ। ਥੋੜਾ ਪਤਲਾ ਵੇਲਣਾ ਹੈ, ਜਿਵੇਂ ਰੋਟੀ ਬਣਾਉਂਦੇ ਆ ਨਾ, ਬਸ ਉਸ ਤੋਂ ਥੋੜਾ ਜਿਹਾ ਪਤਲਾ ਹੋਵੇ। ਗੈਸ ਤੇ ਤਵਾ ਗਰਮ ਕਰ ਗਿਨੋ ਤੇ ਉਹਦੇ ਉੱਤੇ ਥੇਪਲਾ ਪਾ ਦੇਵੋ। ਵੀ ਗੈਸ ਨਾ ਘੱਟ ਕਰ ਦੇਵੋ। ਗੈਸ ਤੇਜ਼ ਹੋ ਸੀ ਤਾਂ ਥੇਪਲੇ ਠੀਕ ਕੋਈ ਨਾ ਬਣ ਸਨ। ਹੁਣ ਇੱਕ ਪਲਟ ਕੇ ਗਿਨੋ ਅਤੇ ਤੇਲ ਲਾ ਕੇ ਲੋਹੀਆਂ ਪਾਸੋਂ ਥੇਪਲਿਆਂ ਨੂੰ ਸੇਕ ਗਿਨੋ। ਇਵੇਂ ਹੀ ਸਾਰੇ ਥੇਪਲੇ ਬਣਾ ਗਿਨੋ। ਇਹ ਥੇਪਲੇ 2-3 ਦਿਨ ਤੱਕ ਮੁਲਾਇਮ ਰਹਿੰਦੇ ਨੇ ਤੇ ਖਰਾਬ ਵੀ ਨਹੀਂ ਥਿੰਦੇ। ਇਹ ਕੋ ਤੁਸੀਂ ਸਫ਼ਰ ਵਿਚ ਵੀ ਗਿਣ ਕੇ ਬਣ ਸਕਦੇ ਹੋ। ਹੁਣ ਖਾਣ ਵਾਸਤੇ ਥੇਪਲੇ ਤਿਆਰ ਹਨ। ਇਹਨਾਂ ਨੂੰ ਦਹੀਂ ਜਾਂ ਚਾਹ ਨਾਲ ਖਾਓ, ਬੜੇ ਹੀ ਸਵਾਦ ਲੱਗਦੇ ਨੇ। ਹੁਣ ਅਸੀਂ ਬਣੇ ਸੂ ਮੇਥੀ ਦਾ ਥੇਪਲਾ। ਮੇਥੀ ਦਾ ਥੇਪਲਾ ਬਣਾਉਣ ਵਾਸਤੇ ਸਾਨੂੰ ਸਮੱਗਰੀ ਚਾਹੀਦੀ ਏ। ਮੇਥੀ ਧੁੱਲੀ ਤੇ ਕੱਟੀ ਹੋਈ 1 ਕੱਪ, ਆਟਾ 1 ਕੱਪ, ਲੂਣ 1 ਛੋਟਾ ਚਮਚ ਜਾਂ ਸਵਾਦ ਅਨੁਸਾਰ, ਹਲਦੀ ਪਾਊਡਰ 1/2 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਹਿੰਗ 1 ਚੁਟਕੀ, ਅਜਵਾਇਣ 1/4 ਚਮਚ, ਜੀਰਾ ਪਾਊਡਰ 1/4 ਚਮਚ, ਗੁੜ 2 ਚਮਚ, ਦਹੀਂ 2 ਚਮਚ, ਤੇਲ 2 ਚਮਚ। ਚਲੋ ਹੁਣ ਬਣਾਉਂਦੇ ਹਾਂ ਮੇਥੀ ਦੇ ਥੇਪਲੇ। 1 ਬਾਊਲ ਵਿਚ ਮੇਥੀ, ਲੂਣ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਹਿੰਗ, ਜੀਰਾ ਪਾਊਡਰ ਤੇ ਅਜਵਾਇਣ ਪਾ ਦੇਵੋ ਤੇ 2 ਚਮਚ ਕੱਸਾ ਹੋਇਆ ਗੁੜ ਵੀ ਪਾ ਦੇਵੋ। ਚਾਹੋ ਤਾਂ ਗੁੜ ਨਾ ਵੀ ਪਾਓ, ਪਰ ਅਗਰ ਪੈਸੋ ਤਾਂ ਚੰਗਾ ਸਵਾਦ ਵੀ ਆਸੀ ਤੇ ਮੇਥੀ ਦੀ ਕੜਵਾਟ ਵੀ ਘੱਟ ਗਈ ਸੀ। 2 ਚਮਚ ਤੇਲ ਪਾਓ ਤੇ 2 ਚਮਚ ਗਾੜਾ ਦਹੀਂ ਪਾ ਦੇਵੋ। ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਦੇਵੋ ਤੇ 10 ਮਿੰਟ ਵਾਸਤੇ ਰੱਖ ਦੇਵੋ। 10 ਮਿੰਟ ਬਾਅਦ ਮੇਥੀ ਆਪਣਾ ਪਾਣੀ ਛੋੜ ਦੇ ਸੀ। ਹੁਣ ਇਹਦੇ ਵਿਚ 1 ਕੱਪ ਆਟਾ ਪਾ ਦੇਵੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਥੋੜਾ ਥੋੜਾ ਪਾਣੀ ਪੈਂਦੇ ਹੋਏ ਆਟਾ ਮਲ ਗਿਨੋ ਤੇ 1/2 ਘੰਟੇ ਵਾਸਤੇ ਕੋ ਰੱਖ ਦੇਵੋ। 1/2 ਘੰਟੇ ਬਾਅਦ ਹੱਥ ਤੇ ਤੇਲ ਲਾ ਕੇ ਵਨ ਮਲ ਗਿਨੋ। ਇਹ ਆਟੇ ਦੇ 10 ਜਾਂ 12 ਪੇੜੇ ਬਣਾ ਗਿਨੋ ਤੇ ਢੱਕ ਕੇ ਰੱਖ ਦੇਵੋ। 1 ਪੇੜਾ ਗਿਣ ਕੇ ਤੇ ਥੋੜਾ ਜਿਹਾ ਪਲੇਥਣ ਲਾ ਕੇ ਵੇਲ ਗਿਨੋ। ਜ਼ਿਆਦਾ ਪਤਲਾ ਵੀ ਨਾ ਵੇਲਣਾ ਤੇ ਜ਼ਿਆਦਾ ਮੋਟਾ ਵੀ ਨਾ ਵੇਲਣਾ। ਗੈਸ ਤੇ ਤਵਾ ਗਰਮ ਕਰੋ ਤੇ ਉਹਦੇ ਉੱਤੇ ਥੇਪਲਾ ਪਾ ਦੇਵੋ। ਉਹਦੇ ਬਾਅਦ ਗੈਸ ਥੋੜਾ ਘੱਟ ਕਰ ਦੇਵੋ। ਹਲਕਾ ਜਿਹਾ ਸਿੱਕ ਵਨੇ ਤਾਂ ਪਲਟ ਕੇ ਦੋਵੇਂ ਸਾਈਡਾਂ ਤੇ ਤੇਲ ਲਾ ਕੇ ਤੇ ਕੁਛ ਸੇਕ ਗਿਨੋ। ਜੂ ਨਾਲ ਨਾ ਸੇਕਣਾ, ਜੂ ਨਾਲ ਥੋੜੇ ਸਖਤ ਬਣਦੇ ਨੇ ਤੇ ਤੇਲ ਵਾਲੇ ਬੜੇ ਮੁਲਾਇਮ ਬਣਦੇ ਨੇ। ਇਵੇਂ ਹੀ ਸਾਰੇ ਥੇਪਲੇ ਸੇਕ ਗਿਨੋ ਇੱਕ ਇੱਕ ਕਰਕੇ। ਬਹੁਤ ਹੀ ਮੁਲਾਇਮ ਤੇ ਸਵਾਦ ਬਣਦੇ ਨੇ ਇਹ ਥੇਪਲੇ। ਇਹਨਾਂ ਕੋ ਚਾਰ ਜਾਂ ਦਹੀਂ ਨਾਲ ਖਾਓ। ਹੁਣ ਤੁਸੀਂ ਪਾਲਕ ਤੇ ਮੇਥੀ ਦੇ ਥੇਪਲੇ ਬਣਾਉਣੇ ਸਿੱਖੇ ਹਨ ਤੇ ਹੁਣ ਮੈਂ ਤੁਹਾਨੂੰ ਸੁਣਵੇ ਸਾਂ ਇਸ ਰਾਇਕੀ ਗੀਤ। ਨਾ ਤੂੰ ਮਿਲ ਸੈ ਨਾ ਦੁੱਖ ਮਿਟੇ ਸਨ, ਨਾ ਮੈਂ ਇਜ਼ਹਾਰ ਕਰ ਸਕ ਸਾਂ। ਆਵਾਜ਼ ਅਤੁੱਲਾ ਖਾਨ ਦੀ ਏ।

ਇਹ ਹੈ ਆਟਾ ਉੱਲਾ ਖਾਨ ਦਾ ਗਾਇਆ ਗੀਤ। ਹੁਣ ਅਖੀਰ ਵਿੱਚ ਗੁਜਰਾਤੀ ਖਾਣੇ ਵਿੱਚ ਆਲੂ ਦੇ ਬਹੁ ਮਜ਼ੇਦਾਰ ਥੇਪਲੇ ਕਿਵੇਂ ਘਰ ਵਿੱਚ ਬਣਾ ਸਕਸਾਂ, ਦੱਸਿੰਦੇ ਹਨ ਵੀਨਾ ਤਨੇਚਾ। ਹੁਣ ਅਸਾਂ ਬਣੇ ਸੋ ਆਲੂ ਦਾ ਥੇਪਲਾ। ਆਲੂ ਦਾ ਥੇਪਲਾ ਬਣਾਉਣ ਵਾਸਤੇ ਸਾਕੂ ਚਾਹੀਦਾ ਹੈ ਆਟਾ 4 ਕਟੋਰੀ, ਬੇਸਣ ਅੱਧੀ ਕਟੋਰੀ, ਉਬਲੇ ਆਲੂ 5, ਲੂਣ ਸਵਾਦ ਅਨੁਸਾਰ, ਹਿੰਗ 1 ਚੁਟਕੀ, ਸੁੱਕਾ ਧਨੀਆ ਪੀਸਾ ਹੋਇਆ 1 ਚਮਚ, ਅਜਵਾਇਨ ਅੱਧਾ ਚਮਚ, ਜੀਰਾ ਅੱਧਾ ਚਮਚ, ਲਾਲ ਮਿਰਚ ਪਾਊਡਰ 1 ਚਮਚ, ਗਰਮ ਮਸਾਲਾ ਅੱਧਾ ਚਮਚ, ਕਸੂਰੀ ਮੇਥੀ 1 ਚਮਚ, ਹਰੀ ਮਿਰਚ 2 ਕੱਟੀਆਂ ਹੋਈਆਂ, ਹਰਾ ਧਨੀਆ ਬਾਰੀਕ ਕੱਟਾ ਹੋਇਆ ਥੋੜਾ ਜਿਹਾ। ਇੱਕ ਵੱਡੇ ਬਰਤਨ ਵਿੱਚ 4 ਕਟੋਰੀ ਆਟਾ ਗਿੰਸੋ ਤੇ ਉਹਦੇ ਵਿੱਚ ਅੱਧੀ ਕਟੋਰੀ ਬੇਸਣ ਪਾਓ। 5 ਉਬਲੇ ਹੋਏ ਆਲੂ ਕੱਦੂਕਸ ਕਰਕੇ ਪਾ ਦੇਵੋ। ਸਵਾਦ ਅਨੁਸਾਰ ਲੂਣ ਪਾ ਦੇਵੋ, 1 ਚੁਟਕੀ ਹਿੰਗ ਪਾ ਦੇਵੋ, 1 ਚਮਚ ਸੁੱਕਾ ਧਨੀਆ ਤੇ ਅੱਧਾ ਚਮਚ ਅਜਵਾਇਨ ਪਾ ਦੇਣੋ, ਅੱਧਾ ਚਮਚ ਜੀਰਾ ਤੇ 1 ਚਮਚ ਲਾਲ ਮਿਰਚ ਪਾ ਦੇਣੋ, ਅੱਧਾ ਚਮਚ ਗਰਮ ਮਸਾਲਾ ਪਾ ਦੇਵੋ, 1 ਚਮਚ ਕਸੂਰੀ ਮੇਥੀ ਪਾ ਦੇਵੋ। ਕਸੂਰੀ ਮੇਥੀ ਦਾ ਬਹੁਤ ਚੰਗਾ ਫਲੇਵਰ ਆਉਂਦਾ। 2 ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦੇਵੋ, ਬਰੀਕ ਕੱਟਾ ਹੋਇਆ ਹਰਾ ਧਨੀਆ ਪਾ ਕੇ ਆਟੇ ਨੂੰ ਮਿਕਸ ਕਰੋ। ਮਿਕਸ ਥੀ ਵਨੇ ਵਾ ਥੋੜਾ ਥੋੜਾ ਪਾਣੀ ਪਾਓ, ਪਾਣੀ ਜ਼ਿਆਦਾ ਨਾ ਹੋਵੇ, ਕੜਾ ਆਟਾ ਹੀ ਗੁੰਨਣਾ। 1 ਚਮਚ ਤੇਲ ਪਾ ਕੇ ਵਲਮਲ ਗਿਨੋ ਤੇ 5 ਮਿੰਟ ਵਾਸਤੇ ਰੱਖ ਦੇਵੋ। 5 ਮਿੰਟ ਬਾਅਦ ਇਹ ਆਟੇ ਤੇ ਥੋੜਾ ਤੇਲ ਲਾਓ। ਹੁਣ 1 ਪੇੜੇ ਜਿੰਨਾ ਆਟਾ ਗਿਨ ਕੇ ਤੇ ਵੇਲ ਗਿਨੋ। ਸੁੱਕਾ ਆਟਾ ਲਾ ਕੇ ਛੋਟਾ ਜਿਹਾ ਵੇਲਣਾ, ਵਲ ਵੇਲ ਇਹਦੇ ਵਿੱਚ ਅੱਧਾ ਚਮਚ ਤੇਲ ਲਾ ਕੇ ਤੇ ਚਾਰੋ ਕੋਨੇ ਪਕੜ ਕੇ ਬੰਦ ਕਰ ਦੇਵੋ, ਜਿਵੇਂ ਭਰਵਾ ਪਰਾਂਠਾ ਪੈਂਦੇ ਨਾ ਉਵੇਂ। ਇਹਨੂੰ ਬੰਦ ਕਰਕੇ ਵਲ ਵੇਲ ਗਿਨੋ, ਜ਼ਿਆਦਾ ਪਤਲਾ ਨਹੀਂ ਕਰਨਾ ਤੇ ਜ਼ਿਆਦਾ ਮੋਟਾ ਵੀ ਨਾ ਹੋਵੇ। ਗੈਸ ਚਲਾ ਕੇ ਤਵਾ ਰੱਖੋ, ਤਵਾ ਗਰਮ ਥੀ ਵਨੇ ਵਾਲੇ ਥੇਪਲਾ ਪਾ ਦੇਵੋ ਤੇ ਗੈਸ ਨੂੰ ਘੱਟ ਕਰ ਦੇਵੋ ਤੇ ਇੱਕ ਪਲਟ ਗਿਨੋ। ਤੇਲ ਲਾ ਕੇ ਦੋਵੇਂ ਸਾਈਡਾਂ ਨੂੰ ਸੇਕ ਗਿਨੋ, ਦਬਾ ਦਬਾ ਕੇ ਤੇ ਪਲਟ ਪਲਟ ਕੇ। ਸੁਨਹਿਰਾ ਰੰਗ ਆਵੇ ਸੀ ਤਾਂ ਵਲ ਤਵੇ ਨੂੰ ਲਾ ਗਿਨੋ, ਇਵੇਂ ਹੀ ਸਾਰੇ ਥੇਪਲੇ ਬਣਾ ਗਿਨੋ। ਇਹ ਦੋਨੋਂ ਹੀ ਜਲਦੀ ਬਣ ਦਿੰਦੇ ਨੇ। ਹੁਣ ਇੱਕ ਚਾਹ ਨਾਲ ਜਾਂ ਦਹੀਂ ਨਾਲ ਖਾ ਗਿਨੋ ਤੇ ਮਜ਼ੇ ਗਿਨੋ। ਅੱਜ ਅਸਾਂ ਤੁਹਾਡੇ ਨਾਲ ਖਾਂਡਵੀ ਤੇ ਥੇਪਲੇ ਬਣਾਏ ਨੇ। ਗੁਜਰਾਤੀ ਖਾਣੇ ਬਹੁਤ ਸਵਾਦੀ ਹੁੰਦੇ ਨੇ। ਥੇਪਲੇ ਤਾਂ ਅਸਾਂ 2-3 ਡੀ ਰੱਖ ਵੀ ਸਕਦੇ ਹਾਂ ਤੇ ਕੋਸਾ ਸਫ਼ਰ ਵਿੱਚ ਵੀ ਖਿੰਨ ਕੇ ਵੰਡ ਸਕਦੇ ਹਾਂ। ਇਹ ਜਲਦੀ ਖਰਾਬ ਨਹੀਂ ਥੀਂਦੇ। ਗੁਜਰਾਤ ਜੱਡਣ ਵੀ ਵੰਜਣਾ ਥੀਵੇ ਤੁਸਾਂ ਗੁਜਰਾਤੀ ਖਾਣੇ ਦਾ ਸਵਾਦ ਜ਼ਰੂਰ ਗਿਣਨਾ। ਇਹ ਚਟਪਟਾ ਤੇ ਖੱਟਾ ਸਵਾਦ ਹੁੰਦਾ, ਤਾਂ ਕੋਈ ਗੁਜਰਾਤ ਵਿੱਚ ਹੀ ਮਿਲ ਸੀ। ਇਹ ਗੁਜਰਾਤ ਦੀ ਖਾਸੀਅਤ ਹੈ। ਅੱਜ ਕੱਲ੍ਹ ਤਾਂ ਇਹ ਸ਼ਹੀਆਂ ਹਰ ਛਾਂ ਤੇ ਮਿਲ ਰਹਿੰਦੇ ਹਨ। ਅਸਾਂ ਇਹਨਾਂ ਸ਼ਹੀਆਂ ਨੂੰ ਘਰ ਵੀ ਝਟਪਟ ਤਿਆਰ ਕਰਕੇ ਮਿਜ਼ਬਾਨਾਂ ਨੂੰ ਖੁਸ਼ ਕਰ ਸਕਦੇ ਹਾਂ। ਜਿਵੇਂ ਮੈਂ ਅੱਜ ਤੁਹਾਡੇ ਨਾਲ ਖਾਂਡਵੀ ਤੇ ਥੇਪਲੇ ਬਣਾਏ, ਇਵੇਂ ਹੀ ਤੁਸਾਂ ਘਰ ਵਿੱਚ ਬਣਾਓ ਤੇ ਮਜ਼ੇ ਗਿਨੋ। ਭੈਣੋ ਭਰਾਵੋ, ਬਣਾਵੋ ਗੁਜਰਾਤੀ ਖਾਣੇ ਤੇ ਖਾਵੋ ਤੇ ਨਾਲ ਆਨੰਦ ਮਾਣੋ ਇਸ ਰਾਇਕੀ ਗੀਤ ਦਾ। ਮਰਜ਼ੀ ਏ ਤੇਰੀ ਢੋਲਾ, ਨਫ਼ਰਤ ਕਰੇ ਜਾਂ ਪਿਆਰ।

ਹਾਈ ਤੁਹਾਡੀ ਸੇਵਾ ਵਿੱਚ ਸਿਲਾਈ ਪ੍ਰੋਗਰਾਮ ਤੁਹਾਨੂੰ ਕੁਕਿੰਗ ਦੇ ਤਲਕਾ ਸਾਕੋ ਖਤ ਘਲ ਕੇ ਜ਼ਰੂਰ ਦੱਸਣਾ ਤੇ ਹੁਣ ਹਰਜੀਤ ਕੌਰ ਕੁੰਡੇ ਵੋ ਇਜਾਜ਼ਤ।

ਸਮੇਂ ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਜ਼ਿੰਦਗੀ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ ਤੇ ਇੱਦਾਂ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ। ਗਰਮੀ ਦੇ ਇਸ ਮੌਸਮ ਦੇ ਵਿੱਚ, ਗਰਮੀ ਦੇ ਵਿੱਚ, ਆਪਣੀਆਂ ਧੁੱਪਾਂ ਦੇ ਵਿੱਚ ਦੇਸ਼ ਪੰਜਾਬ ਪ੍ਰੋਗਰਾਮ ਦੀ ਜਿਹੜੀ ਮਜਲਿਸ ਆ, ਤੁਹਾਡੇ ਲਈ ਠੰਡੀ ਕਣਕ ਬਰਸਾਤ ਦਾ ਕੰਮ ਕਰਦੀ ਆ, ਕਲੀਆਂ ਦਾ ਕੰਮ ਕਰਦੀ ਮੀਂਹ ਦੀਆਂ, ਤੇ ਪੂਰੇ ਦੀ ਹਵਾ ਜਿਹੜੀ ਆ ਉਹਦੇ ਵਾਂਗੂ ਇਹ ਤੁਹਾਡੇ ਸਾਹਾਂ ਦੇ ਵਿੱਚ ਠੰਡਕ ਘੋਲ ਜਾਂਦੀ ਆ। ਸਭ ਤੋਂ ਪਹਿਲਾਂ ਅੱਜ ਦੇ ਸਿਲਸਿਲੇ ਦੀ ਗੱਲ ਕਰ ਲਈਏ ਤੇ ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਸੁੱਖਾਂ ਦੇ ਵਾਰਿਸ ਸਿਲਸਿਲਾ ਹੋਏਗਾ, ਜਿਸ ਦੇ ਤਹਿਤ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਹੋਣਾ ਦੀਆਂ ਰਚਨਾਵਾਂ ਸੁਣਾਈਆਂ ਜਾਣਗੀਆਂ ਵੱਖ ਵੱਖ ਗੁਰੂਕਾਰਾਂ ਦੀ ਆਵਾਜ਼ ਦੇ ਵਿੱਚ। ਇਸ ਤੋਂ ਇਲਾਵਾ ਇੱਕ ਗੁਰੂਕਾਰ ਸਿਲਸਿਲੇ ਦੇ ਤਹਿਤ ਹਰਜੀਤ ਹਰਮਨ ਦੇ ਗਾਏ ਗੀਤ ਤੁਹਾਡੀ ਨਜ਼ਰ ਕਰਾਂਗੇ। ਸਮੇਂ ਤਮੰਨਾ ਸਿਲਸਿਲਾ ਆਪਣੇ ਵੇਲੇ ਮੁਤਾਬਕ ਤੁਹਾਡੀ ਖਿਦਮਤ ਚ ਹਾਜ਼ਰ ਕਰਾਂਗੇ।

ਜਦੋਂ ਵੀ ਆਪਾਂ ਕੁਦਰਤ ਦੀ ਕਾਇਨਾਤ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਕਿ ਇੱਕ ਤਰ੍ਹਾਂ ਦਾ ਇੱਦਾਂ ਦਾ ਅਹਿਸਾਸ ਹੁੰਦਾ ਜਿਹਨੂੰ ਕਈ ਵਾਰ ਸ਼ਬਦ ਨਹੀਂ ਲੱਭਦੇ। ਅਹਿਸਾਸ ਹੁੰਦਾ ਕਾਇਨਾਤ ਦੇ ਨਾਲ ਇੱਕ ਸੁਰ ਹੋ ਜਾਣ ਦਾ। ਇਸੇ ਇੱਕ ਸੁਰਤਾ ਦੇ ਵਿੱਚੋਂ ਸਾਨੂੰ ਇੱਕ ਗੱਲ ਜਿਹੜੀ ਆ ਬਾਖੂਬੀ ਸਮਝ ਆਉਂਦੀ ਆ ਕਿ ਇਸ ਕੁਦਰਤ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਜੋ ਵੀ ਚੀਜ਼ਾਂ ਵਜੂਦ ਚ ਨੇ ਉਹਨਾਂ ਦੀ ਆਪਣੀ ਇੱਕ ਭੂਮਿਕਾ, ਉਹਨਾਂ ਦੇ ਇੱਕ ਆਪਣਾ ਸੰਤੁਲਿਤ ਨਿਯਮ ਹੈ ਜੋ ਸੰਸਾਰ ਨੂੰ ਸਾਡੀਆਂ ਜ਼ਿੰਦਗੀਆਂ ਨੂੰ ਸੰਤੁਲਨ ਦੇ ਵਿੱਚ ਰੱਖਦਾ। ਜੇਕਰ ਇਸ ਧਰਤੀ ਉਤਲੇ ਜਲਵਾਯੂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਸਮੁੰਦਰਾਂ ਦੀ ਜੇ ਕਹਿ ਲਓ ਸਾਗਰਾਂ ਦੀ ਬੜੀ ਅਹਿਮ ਭੂਮਿਕਾ ਹੈ। ਸਗੋਂ ਸਾਡੀ ਧਰਤੀ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਲਗਭਗ 71% ਹਿੱਸਾ ਵੱਡੇ ਵੱਡੇ ਸਾਗਰਾਂ ਮਹਾਂਸਾਗਰਾਂ ਨਾਲ ਘਿਰਿਆ ਪਿਆ ਹੈ। ਆਮ ਤੌਰ 'ਤੇ ਜਦੋਂ ਅਸੀਂ ਜਲਵਾਯੂ ਜਾਂ ਕਲਾਈਮੇਟ ਜਾਂ ਮੌਸਮ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਅਕਸਰ ਸਤਪੁਰਾਂ ਜਾਂਦਾ ਸੂਰਜ ਵੱਲ, ਹਵਾਵਾਂ, ਬੱਦਲਾਂ, ਜੰਗਲਾਂ ਵੱਲ ਚਲਾ ਜਾਂਦਾ। ਪਰ ਅਸਲ ਵਿੱਚ ਜਲਵਾਯੂ ਨੂੰ ਨਿਰਧਾਰਿਤ ਨਿਯੰਤਰਿਤ ਕਰਨ ਦਾ ਸਭ ਤੋਂ ਵੱਡਾ ਕਾਰਕ ਜਿਹੜੇ ਨੇ ਉਹ ਸਾਡੇ ਸਾਗਰ ਨੇ। ਸਗੋਂ ਸਮੁੰਦਰ ਧਰਤੀ ਦੇ ਗਲੋਬਲ ਥਰਮੋਸਟੈਟ ਦਾ ਕੰਮ ਕਰਦੇ ਨੇ, ਤਾਪਮਾਨ ਦੇ ਸੰਤੁਲਨ ਨੂੰ ਬਣਾਈ ਰੱਖਦੇ ਨੇ। ਜੇਕਰ ਇਹਨਾਂ ਸਮੁੰਦਰਾਂ ਦੀ ਹੋਂਦ ਇਸ ਧਰਤੀ ਤੇ ਨਾ ਹੁੰਦੀ ਤਾਂ ਇਸਦਾ ਜਲਵਾਯੂ ਸਾਡੇ ਰਹਿਣ ਦੇ ਕਾਬਿਲ ਨਹੀਂ ਸੀ ਹੋਣਾ।

ਸਾਨੂੰ ਸਵਾਲ ਇਹ ਹੈ ਕਿ ਇਹ ਜਿਹੜੇ ਸਾਗਰ ਨੇ ਇਹ ਕਿਸ ਤਰ੍ਹਾਂ ਮਤਲਬ ਇਸ ਸਾਰੇ ਜਲਵਾਯੂ ਨੂੰ ਆਪਣੇ ਕੰਟਰੋਲ ਦੇ ਵਿੱਚ ਇੱਕ ਸੰਤੁਲਨ ਦੇ ਵਿੱਚ ਰੱਖਦੇ ਨੇ। ਸਭ ਤੋਂ ਪਹਿਲਾਂ ਜਿਹੜਾ ਨੁਕਤਾ ਹੈ ਉਹ ਸਾਡੇ ਕੋਲ ਇਹ ਹੈ ਕਿ ਸੂਰਜ ਤੋਂ ਆਉਣ ਵਾਲੀ ਜਿਹੜੀ ਰੇਡੀਏਸ਼ਨ

ਲਗਾਤਾਰ ਗਰਮ ਕਰਦੀ ਰਹਿੰਦੀ ਹੈ। ਖਾਸ ਕਰਕੇ ਪਾਣੀ ਦੀ ਜਿਹੜੀ ਤਾਪ ਸਮਰੱਥਾ ਹੁੰਦੀ ਆ, ਜਿਹਨੂੰ ਸਪੈਸੀਫਿਕ ਹੀਟ ਕੈਪੈਸਿਟੀ ਵੀ ਕਹਿੰਦੇ ਆ, ਜ਼ਮੀਨ ਜਾਂ ਹਵਾ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀ ਹੈ। ਮਤਲਬ ਇਹ ਕਿ ਪਾਣੀ ਬਹੁਤ ਹੌਲੀ ਹੌਲੀ ਗਰਮ ਅਤੇ ਬਹੁਤ ਹੌਲੀ ਹੌਲੀ ਠੰਡਾ ਹੁੰਦਾ। ਸਾਡੇ ਜਿਹੜੇ ਮਹਾਂਸਾਗਰ ਨੇ, ਸੂਰਜੀ ਊਰਜਾ ਦੇ ਬਹੁਤ ਵੱਡੇ ਭੰਡਾਰ ਨੇ। ਸਾਡੀ ਧਰਤੀ 'ਤੇ ਪਹੁੰਚਣ ਵਾਲੀ ਵਾਧੂ ਗਰਮੀ ਦਾ ਜਿਹੜਾ ਕਣਕ 90% ਤੋਂ ਵੀ ਜ਼ਿਆਦਾ ਹਿੱਸਾ ਇਹ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ। ਇਸ ਤਰ੍ਹਾਂ ਇਹ ਧਰਤੀ ਦੇ ਤਾਪਮਾਨ ਨੂੰ ਅਚਾਨਕ ਖਤਰਨਾਕ ਹੱਦ ਤੱਕ ਬਦਲਣ ਤੋਂ ਰੋਕਦੇ ਨੇ। ਦੂਜੀ ਗੱਲ ਇਹ ਕਿ ਮਹਾਂਸਾਗਰਾਂ ਦੇ ਵਿੱਚ ਪਾਣੀ ਇੱਕ ਥਾਂ 'ਤੇ ਟਿਕ ਕੇ ਨਹੀਂ ਰਹਿੰਦਾ, ਸਥਿਰ ਨਹੀਂ ਰਹਿੰਦਾ। ਸਗੋਂ ਇਹ ਨਦੀਆਂ ਵਾਂਗ ਨਿਸ਼ਚਿਤ ਦਿਸ਼ਾਵਾਂ ਵੱਲ ਚੱਲਦਾ ਰਹਿੰਦਾ, ਗਤੀ ਕਰਦਾ, ਜਿਸ ਨੂੰ ਸਮੁੰਦਰੀ ਧਾਰਾਵਾਂ ਵੀ ਕਿਹਾ ਜਾਂਦਾ। ਇਹ ਧਾਰਾਵਾਂ ਧਰਤੀ ਦੇ ਏਅਰ ਕੰਡੀਸ਼ਨਿੰਗ ਸਿਸਟਮ ਦੇ ਤੌਰ 'ਤੇ ਕੰਮ ਕਰਦੀਆਂ। ਮੱਧ ਰੇਖਾ ਇਕੁਏਟਰ ਦੇ ਨੇੜੇ ਸੂਰਜ ਦੀ ਸਿੱਧੀ ਗਰਮੀ ਕਰਕੇ ਪਾਣੀ ਬਹੁਤ ਗਰਮ ਹੁੰਦਾ। ਇਸ ਤਾਪਮਾਨ ਨੂੰ ਧਰਵਾਂ ਯਾਨੀ ਜਿਹੜੇ ਸਾਡੇ ਪੋਲਸ ਨੇ ਉਹ ਠੰਡੇ ਇਲਾਕਿਆਂ ਵੱਲ ਲੈ ਕੇ ਜਾਂਦੀਆਂ। ਠੰਡੀਆਂ ਧਾਰਾਵਾਂ ਧਰਵਾਂ ਦੇ ਬਰਫੀਲੇ ਅਤੇ ਠੰਡੇ ਪਾਣੀ ਨੂੰ ਮੱਧ ਰੇਖਾ ਵੱਲ ਲਿਆਉਂਦੀਆਂ ਨੇ।

ਸਮੇਂ ਨੇ ਇਸ ਸਾਰੀ ਪ੍ਰਕਿਰਿਆ ਨੂੰ ਵਿਗਿਆਨਿਕ ਭਾਸ਼ਾ ਦੇ ਵਿੱਚ ਗਲੋਬਲ ਕਨਵੇਅਰ ਬੈਲਟ ਕਹਿੰਦੇ ਨੇ। ਇਸੇ ਗਲੋਬਲ ਕਨਵੇਅਰ ਬੈਲਟ ਦੇ ਕਰਕੇ ਧਰਤੀ ਦੇ ਉੱਤੇ ਤਾਪਮਾਨ ਦਾ ਸੰਤੁਲਨ ਜਿਹੜਾ ਉਹ ਬਣਿਆ ਰਹਿੰਦਾ। ਮਿਸਾਲ ਦੇ ਤੌਰ ਤੇ ਗਲਫ ਸਟ੍ਰੀਮ ਨਾਂ ਦੀ ਗਰਮ ਧਾਰਾ ਪੱਛਮੀ ਯੂਰਪ ਨੂੰ ਬਹੁਤ ਜ਼ਿਆਦਾ ਸਰਦੀਆਂ ਵਿੱਚ ਵੀ ਜਮਨ ਤੋਂ ਬਚਾ ਲੈਂਦੀ ਹੈ। ਇਸ ਤੋਂ ਇਲਾਵਾ ਸਮੁੰਦਰ ਧਰਤੀ ਦੇ ਜਲ ਚੱਕਰ ਦਾ ਮੁੱਖ ਸੋਮਾ ਨੇ। ਸੂਰਜ ਦੀ ਗਰਮੀ ਕਰਕੇ ਸਮੁੰਦਰ ਦੇ ਪਾਣੀ ਦਾ ਵੱਡੇ ਪੱਧਰ ਤੇ ਵਾਸ਼ਪੀਕਰਨ ਹੁੰਦਾ ਹੈ। ਇਹ ਜਿਹੜੇ ਜਲ ਵਾਸ਼ਪ ਹੁੰਦੇ ਨੇ ਵਾਟਰ ਵੇਪਰ, ਉੱਪਰ ਉੱਠ ਕੇ ਬੱਦਲਾਂ ਦਾ ਰੂਪ ਧਾਰਨ ਕਰਦੇ ਆ। ਹਵਾਵਾਂ ਦੇ ਜ਼ਰੀਏ ਇਹ ਬੱਦਲ ਮਹਾਂਦੀਪ ਵੱਲ ਵੱਧਦੇ ਨੇ ਤੇ ਮੀਂਹ ਜਾਂ ਬਰਫ਼ਬਾਰੀ ਰੂਪ ਦੇ ਵਿੱਚ ਬਣਦੇ ਨੇ। ਆਪਣੇ ਮੁਲਕ ਦੀ ਗੱਲ ਕਰ ਲਈਏ ਤਾਂ ਭਾਰਤ ਦਾ ਜਿਹੜਾ ਮੌਨਸੂਨ ਆ ਪੂਰੀ ਤਰ੍ਹਾਂ ਹਿੰਦ ਮਹਾਂਸਾਗਰ ਤੇ ਅਰਬ ਮਹਾਂਸਾਗਰ ਦੇ ਤਾਪਮਾਨ ਪ੍ਰਵਾਹ ਦੇ ਦਬਾਅ ਵਿੱਚ ਆਉਣ ਵਾਲੇ ਬਦਲਾਵਾਂ ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਸਮੁੰਦਰ ਧਰਤੀ ਦੇ ਸਭ ਤੋਂ ਵੱਡੇ ਕੁਦਰਤੀ ਕਾਰਬਨ ਦੇ ਗੋਦਾਮ ਵੀ ਨੇ। ਮਨੁੱਖੀ ਹੋਣ ਜਿਹੜੀਆਂ ਸਰਗਰਮੀਆਂ ਨੇ, ਜਿਵੇਂ ਕਿ ਆਪਾਂ ਜੈਵਿਕ ਬਾਲਣ ਨੂੰ ਵਰਤਦੇ ਹਾਂ ਤੇ ਉਹਦੇ ਦੁਆਰਾ ਜਿਹੜੀ ਕਾਰਬਨ ਡਾਈਆਕਸਾਈਡ ਦਾ ਜਿਹੜਾ 20 ਤੋਂ ਲੈ ਕੇ 30% ਤੱਕ ਹਿੱਸਾ ਜਿਹੜਾ ਸਮੁੰਦਰ ਆਪਣੇ ਅੰਦਰ ਜਜ਼ਬ ਕਰ ਲੈਂਦੇ ਨੇ, ਜਿਸ ਨਾਲ ਗ੍ਰੀਨ ਹਾਊਸ ਪ੍ਰਭਾਵ ਉਹਦੇ ਵਿੱਚ ਕਮੀ ਹੁੰਦੀ ਹੈ। ਇਸ ਤੋਂ ਇਲਾਵਾ ਸਮੇਂ ਸਮੁੰਦਰ ਇਸ ਧਰਤੀ ਦੀ ਸਤ੍ਹਾ ਤੇ ਮੌਜੂਦ ਸੂਖਮ ਪੌਦੇ ਜਿਨ੍ਹਾਂ ਨੂੰ ਫਾਈਟ ਆਫ ਮੈਂਟਲ ਕਿਹਾ ਜਾਂਦਾ ਹੈ, ਪ੍ਰਕਾਸ਼ ਦੇ ਸੰਸ਼ਲੇਸ਼ਨ ਰਾਹੀਂ ਬਹੁਤ ਵੱਡੀ ਮਾਤਰਾ ਵਿੱਚ ਆਕਸੀਜਨ ਪੈਦਾ ਕਰਦੇ ਨੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਭੀ ਧਰਤੀ ਦੀ ਲਗਭਗ ਜਿਹੜੀ 50% ਤੋਂ ਵੱਧ ਆਕਸੀਜਨ ਸਮੁੰਦਰ ਤੋਂ ਹੀ ਹੁੰਦੀ ਹੈ। ਇਹਦੇ ਵਿੱਚ ਹੁਣ ਇੱਕ ਗੱਲ ਇਹ ਵੀ ਹੈ ਕਿ ਅਜੋਕੇ ਸਮੇਂ ਦੇ ਵਿੱਚ ਮਨੁੱਖੀ ਦਖਲ ਅੰਦਾਜ਼ੀ ਤੇ ਵੱਧ ਰਹੇ ਪ੍ਰਦੂਸ਼ਣ ਕਰਕੇ ਸਾਗਰਾਂ ਦੀ ਜਲਵਾਯੂ ਨੂੰ ਸੰਤੁਲਿਤ ਰੱਖਣ ਦੀ ਸਮਰੱਥਾ ਖਤਰੇ ਚ ਪੈ ਰਹੀ ਹੈ। ਸਮੁੰਦਰੀ ਤਾਪਮਾਨ ਚ ਵਾਧਾ ਹੋਣ ਕਰਕੇ ਵਾਧੂ ਗਰਮੀ ਸੋਖਣ ਕਾਰਨ ਸਮੁੰਦਰਾਂ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਤਲਨੀਨੋ ਤੇ ਲਾਲੀਨਾ ਵਰਗੀਆਂ ਮੌਸਮੀ ਘਟਨਾਵਾਂ ਦੀ ਨਿਰੰਤਰਤਾ ਵੱਧ ਰਹੀ ਹੈ। ਇਹ ਕਰਕੇ ਹੀ ਕਿਤੇ ਸੋਕਾ ਪੈ ਜਾਂਦਾ ਤੇ ਕਿਤੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਆ।

ਸਾਡੇ ਇਸ ਜਲਵਾਯੂ ਨੂੰ ਸੰਤੁਲਨ ਦੇ ਵਿੱਚ ਰੱਖਣ ਲਈ ਸਮੁੰਦਰਾਂ ਦੀ ਭੂਮਿਕਾ ਦੀ ਗੱਲ ਕਰ ਲਈਏ ਤਾਂ ਗੱਲਬਾਤ ਲੰਬੀ ਚਲੀ ਜਾਂਦੀ ਹੈ। ਜੇਕਰ ਥੋੜੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਨਾ ਹੋਵੇ, ਸਾਗਰ ਜਿਹੜੇ ਸਾਡੇ ਸਿਰਫ ਪਾਣੀ ਦਾ ਵਿਸ਼ਾਲ ਸਰੋਤ ਨਹੀਂ, ਸਗੋਂ ਇਸ ਧਰਤੀ ਦੀ ਜੀਵਨ ਰੇਖਾ ਵੀ ਨੇ। ਜਲਵਾਯੂ ਦੀ ਸਥਿਰਤਾ ਜਿਹੜੀ ਆ ਪੂਰੀ ਤਰ੍ਹਾਂ ਨਾਲ ਸਮੁੰਦਰਾਂ ਦੀ ਸਿਹਤ ਤੇ ਨਿਰਭਰ ਕਰਦੀ ਹੈ। ਜੇਕਰ ਅਸੀਂ ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਨਿਜਾਤ ਪਾਉਣੀ ਆ ਤਾਂ ਸਾਨੂੰ ਸਮੁੰਦਰਾਂ ਦੀ ਸੁਰੱਖਿਆ ਵੱਲ ਖਾਸ ਧਿਆਨ ਦੇਣਾ ਪਏਗਾ। ਇਹਦੇ ਲਈ ਕਾਰਬਨ ਦੇ ਨਿਕਾਸ ਨੂੰ ਘਟਾਉਣਾ, ਪਲਾਸਟਿਕ ਤੇ ਉਦਯੋਗਿਕ ਪ੍ਰਦੂਸ਼ਣ ਨੂੰ ਸਮੁੰਦਰਾਂ ਵਿੱਚ ਜਾਣ ਤੋਂ ਰੋਕਣਾ ਤੇ ਸਮੁੰਦਰੀ ਵਾਤਾਵਰਣ ਤੰਤਰ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਾਨੂੰ ਸਮੁੰਦਰ ਸੁਰੱਖਿਅਤ ਰਹਿਣਗੇ ਤਾਂ ਸਾਡੀ ਧਰਤੀ ਤੇ ਜੀਵਨ ਜਲਵਾਯੂ ਸੁਰੱਖਿਅਤ ਰਹਿ ਸਕੇਗੀ।

ਮੇਰੇ ਸਾਹਮਣੇ ਸੀ ਅੱਜ ਦੀ ਗੱਲ ਤੇ ਅੱਜ ਦੀ ਗੱਲ ਤੋਂ ਬਾਅਦ ਹੁਣ ਅਗਲੀ ਗੱਲ ਇਹ ਆ ਕਿ ਅੱਜ ਅਸੀਂ ਸੁਖਾਂ ਦੇ ਵਾਰਿਸ ਸਿਲਸਿਲੇ ਦੇ ਤਹਿਤ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਹੋਣਾ ਦੀ ਗੱਲ ਕਰਨੀ ਆ ਉਹਨਾਂ ਦੀਆਂ ਰਚਨਾਵਾਂ ਦੇ ਜ਼ਰੀਏ। ਪਾਤਰ ਸਾਹਿਬ ਦੀ ਸ਼ਾਇਰੀ ਦੀ ਇਹ ਖੂਬਸੂਰਤੀ ਆ ਕਿ ਜਿੱਥੇ ਉਹ ਬਹੁਤ ਹੀ ਜ਼ਹੀਨ ਬੁੱਧੀਜੀਵੀ ਵਰਗਾ ਜਿਹਨੂੰ ਕਹਿ ਲਓ ਜਾਂ ਅਕਾਦਮਿਕ ਹਲਕੇ ਨੇ ਉਹਨਾਂ ਹਲਕਿਆਂ ਨੂੰ ਵੀ ਪ੍ਰਭਾਵਿਤ ਕਰਦੀ ਆ, ਬੁੱਧੀਜੀਵੀਆਂ ਨੂੰ ਵੀ ਪ੍ਰਭਾਵਿਤ ਕਰਦੀ ਆ, ਆਲੋਚਕ ਵੀ ਉਹਨਾਂ ਦੀ ਕਾਵਿ ਪ੍ਰਤਿਭਾ ਦਾ ਨਵਾਂ ਮੰਨਦੇ ਨੇ। ਤੇ ਉਹਨਾਂ ਦੀ ਜਿਹੜੀ ਸ਼ਾਇਰੀ ਦੀ ਦੂਜੀ ਜਿਹੜੀ ਸਭ ਤੋਂ ਖਾਸ ਗੱਲ ਇਹ ਆ ਕਿ ਉਹ ਆਮ ਲੋਕਾਂ ਦੀ ਸ਼ਾਇਰੀ ਵੀ ਲੱਗਦੀ ਆ, ਉਹ ਆਮ ਸਧਾਰਨ ਪਾਠਕ ਜਾਂ ਸਰੋਤਿਆਂ ਤੱਕ ਵੀ ਆਪਣਾ ਸਿੱਧਾ ਅਸਰ ਕਰਦੀ ਆ, ਦਿਲ ਤੱਕ ਪਹੁੰਚਦੀ ਆ। ਸੁਖਨ ਸੁਖਨ ਦੇ ਵਾਰਿਸ ਵਿੱਚ ਸਭ ਤੋਂ ਪਹਿਲਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਸੁਰਜੀਤ ਪਾਤਰ ਹੋਣਾ ਦੀ ਰਚਨਾ।

ਸਾਰੇ ਸ਼ਾਂਤ ਤੋਂ ਬਾਅਦ ਸਵਾਮੀ ਨੂੰ ਹੁਣ ਸੁਣਦੇ ਹਾਂ ਰਵੀ ਮਾਨ ਦੀ ਆਵਾਜ਼ ਤੇ ਰਚਨਾ ਸੁਰਜੀਤ ਪਾਤਰ ਦੀ।

ਸਾਨੂੰ ਥੋੜੀ ਜਿਹੀ ਕਈ ਵਾਰੀ ਹੁੰਦਾ ਕਿ ਤਕਨੀਕੀ ਸਮੱਸਿਆ ਜਿਹੜੀ ਆ ਉਹ ਸਾਡੇ ਸਾਹਮਣੇ ਆ ਜਾਂਦੀ ਆ ਤੇ ਉਹਦੇ ਕਰਕੇ ਫਿਰ ਪ੍ਰੋਗਰਾਮ ਦੇ ਵਿੱਚ ਹਲਕੀ ਜਿਹੀ ਰੁਕਾਵਟ ਜਿਹੜੀ ਆ ਉਹ ਆਪਾਂ ਮਹਿਸੂਸ ਕਰ ਸਕਦੇ ਹਾਂ ਪਰ ਇਹ ਰੁਕਾਵਟਾਂ ਜਿਹੜੀਆਂ ਨੇ ਚਾਹੇ ਜ਼ਿੰਦਗੀ ਦੀਆਂ ਹੋਣ ਚਾਹੇ ਕੰਪਿਊਟਰ ਦੀਆਂ ਜਾਂ ਕਿਸੇ ਵੀ ਖੇਤਰ ਦੀਆਂ ਬੰਦ ਦੀ ਹਿੰਮਤ ਅੱਗੇ ਲਗਨ ਅੱਗੇ ਇਹ ਰੁਕਾਵਟਾਂ ਬਹੁਤ ਹੀ ਦੇਰ ਠਹਿਰਦੀਆਂ ਨੇ।

ਸਮਿੰਗ ਚਲੋ ਕੋਈ ਨਹੀਂ, ਕੰਪਿਊਟਰ ਸਾਹਿਬ ਤੇ ਮੰਨ ਹੀ ਜਾਣਗੇ ਤੇ ਉਹਨਾਂ ਚਿਰ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ। ਗੱਲ ਤਾਂ ਇਹ ਹੈ ਕਿ ਦਿਲ ਦੀ ਗੱਲ ਦਿਲ ਤੱਕ ਪਹੁੰਚਣੀ ਚਾਹੀਦੀ ਆ। ਤੁਹਾਡਾ ਤੇ ਸਾਡਾ ਜਿਹੜਾ ਇੱਕ ਰਾਬਤਾ ਏ ਉਹ ਕਿਸੇ ਵੀ ਹਾਲਤ ਦੇ ਵਿਚ ਟੁੱਟਣਾ ਨਹੀਂ ਚਾਹੀਦਾ। ਸੋ ਅਸੀਂ ਤੁਹਾਡੇ ਕੋਲ ਹੀ ਆ ਇਸ ਵੇਲੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਕੰਪਿਊਟਰ ਸਾਹਿਬ ਜਿਹੜੇ ਨੇ ਉਹ ਸਾਡੀ ਗੱਲ ਸੁਣ ਲੈਣ, ਸਾਡੀ ਗੱਲ ਮੰਨ ਲੈਣ ਤੇ ਚੰਗੀ ਗੱਲ ਆ। ਤੇ ਅਸੀਂ ਸਮੇਂ ਆਪਣੀ ਕੋਸ਼ਿਸ਼ ਦੇ ਵਿਚ ਲਗਾਤਾਰ ਲੱਗੇ ਹੋਏ ਆ ਤੇ ਤੁਸੀਂ ਆਪਣੇ ਆਪ ਨੂੰ ਸਾਡੇ ਨਾਲੋਂ ਟੁੱਟਿਆ ਹੋਇਆ ਮਹਿਸੂਸ ਨਹੀਂ ਕਰੋਗੇ, ਸਾਡੇ ਨਾਲ ਜੁੜੇ ਹੋਏ ਹੋ। ਤੇ ਇਹ ਵੇਖੋ ਜੀ, ਮੈਂ ਆਪਣੀ ਪੂਰੀ ਕੋਸ਼ਿਸ਼ ਜਿਹੜੀ ਆ ਤਨਦੇਹੀ ਨਾਲ ਜਿਹਨੂੰ ਪੰਜਾਬੀ ਚ ਕਹਿੰਦੇ ਆ ਕੰਪਿਊਟਰ ਜੀ ਨੂੰ ਮਨਾਉਣ ਦੀ ਕਰ ਰਿਹਾ। ਤੇ ਹਾਲਾਂਕਿ ਇਹ ਸਾਰੀ ਜਿਹੜੀ ਅਗਲੀ ਆ ਕੰਪਿਊਟਰ ਸਾਹਿਬ ਕਰ ਰਹੇ ਨੇ, ਪਰ ਇਹਨਾਂ ਦੇ ਬਿਹਾਫ ਤੇ ਤੁਹਾਡੇ ਕੋਲੋਂ ਮਾਫ਼ੀ ਅਸੀਂ ਮੰਗਦੇ ਹਾਂ। ਤੇ ਕੋਸ਼ਿਸ਼ ਕਰ ਰਹੇ ਹਾਂ ਜੀ, ਕੋਸ਼ਿਸ਼ ਚ ਕਹਿੰਦੇ ਨੇ ਕਿ ਬੰਦਾ ਕੋਸ਼ਿਸ਼ ਕਰਦਾ ਰਹੇ ਤਾਂ ਕਾਮਯਾਬ ਜ਼ਰੂਰ ਹੋ ਜਾਂਦਾ। ਤੇ ਲਓ ਜੀ, ਅਸੀਂ ਕਾਮਯਾਬ ਹੋ ਗਏ ਹਾਂ। ਗੀਤ ਆ ਗਿਆ ਜੀ ਪਾਤਰ ਸਾਹਿਬ ਦਾ।

ਤੁਹਾਡੇ ਸਾਹਮਣੇ ਨੇ ਸੀ ਸਿਲਸਿਲਾ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਤੁਸੀਂ ਸ਼ਾਇਰ ਸੁਰਜੀਤ ਪਾਤਰ ਦਾ ਜਿਹੜਾ ਰਚਨਾਵਾਂ ਹੰਸਰਾਜ ਹੰਸ ਤੇ ਰਵੀ ਮਾਨ ਦੀ ਆਵਾਜ਼ ਦੇ ਵਿਚ ਸੁਣਿਆ। ਤੇ ਹੁਣ ਵੱਧਦੇ ਹਾਂ ਜੀ ਅਗਲੇ ਸਿਲਸਿਲੇ ਵੱਲ। ਸਿਲਸਿਲਾ ਹੈ ਇੱਕ ਗੁਲੂਕਾਰ ਸਿਲਸਿਲੇ ਦੇ ਵਿਚ ਅੱਜ ਗੀਤ ਪੇਸ਼ ਕਰਾਂਗੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿਚ।

0: ਮੈਂ ਕਿਹਾ ਗੁਰੀਆ ਰਾਮ ਜੀ ਲੰਘ ਆਈਏ
1: ਆਜੋ ਸੰਧੂ ਸਾਹਿਬ ਆਜੋ ਬੱਚਿਆਂ ਦੇ ਆਜੋ
0: ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਦੇ ਕੀ ਹਾਲ ਚਾਲ ਹੈ
0: ਨੌ ਬਰਨੌ ਜੀ
1: ਦੇਖੋ ਗੱਲ ਹੈ ਵੀ ਅੱਜ ਕੱਲ ਤਾਂ ਨਾ ਸਭ ਤੋਂ ਜ਼ਿਆਦਾ ਬੰਦਾ ਇਹੀ ਸੋਚਿਆ ਮੈਂ ਨੌ ਬਰਨੌ ਕਿੱਦਾਂ ਰਹਿਣਾ ਅੱਜ ਸਭ ਤੋਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਡਾ ਲੜੀਵਾਰ ਨਾਟਕ ਹੈ ਪੰਜਾਬੀ ਹੋਇਆ ਦੇਸ਼ ਪਰਾਇਆ ਇਹਦੀ ਦਸਵੀਂ ਕਿਸ਼ਤ ਜਿਹੜੀ ਆਪਾਂ ਸਜਣਾ ਸਾਂਝੀ ਕਰਦੇ ਹਾਂ
2: ਦਿਨਾਂ ਦੇ ਸਫ਼ਰ ਦਾ ਥਕਾਇਆ ਹੋਇਆ ਸਰੂਪ ਸਿੰਘ ਆਪਣੇ ਘਰ ਵਿਚ ਨਹਾ ਧੋ ਕੇ ਆਰਾਮ ਕਰਦਿਆਂ ਆਪਣਾ ਥਕੇਵਾ ਲਾ ਰਿਹਾ ਹੈ ਕਿ ਸਵੇਰੇ ਸਾਜਰੇ ਹੀ ਉਸ ਦੇ ਮਿੱਤਰ ਕੈਲੇ ਨੇ ਆ ਕੇ ਵਧਾਈਆਂ ਦੇ ਦਿੱਤੀਆਂ
3: ਰੱਬ ਤੁਹਾਡਾ ਭਲਾ ਕਰੇ ਸਿੰਗਲ ਲਈ ਡਬਲ ਡਬਲ ਮੁਬਾਰਕਾਂ ਤੈਨੂੰ ਵੀ ਭਾ ਸਰੂਪ ਸਿਆ ਤੇ ਤੇਰੇ ਸਾਰੇ ਬਾਗ ਪਰਿਵਾਰ ਨੂੰ ਵੀ ਨਾਲੇ ਇਹ ਵੀ ਸੁਣ ਲੈ ਸੁੱਕੀਆਂ ਵਧਾਈਆਂ ਵਟਾਉਣ ਨਾਲ ਹੀ ਨਹੀਂ ਚੜਨਾ ਮੈਂ ਤਾਂ ਗਿੱਲੀਆਂ ਤੇ ਕੌੜੀਆਂ ਕਸਾਰੀਆਂ ਵਧਾਈਆਂ ਲੈਣਾ ਆ ਜਿੱਦਾਂ ਉਹ ਲਿਖੇ ਪੂੰਜੇ ਨਹੀਂ ਕਹਿੰਦੇ ਹੁੰਦੇ ਪਾਲਟੀ ਪਾਲਟੀ ਰੱਬ ਤੇਰਾ ਭਲਾ ਕਰੇ ਮੂੰਹ ਮਿੱਠਾ ਤਾਂ ਹੁਣੇ ਭਰਜਾਈ ਨਿਕਲਾ ਦੇਣਾ ਆ
4: ਵੇਖਿਆ ਤੈਨੂੰ ਵੀ ਸਵਾ ਵਧਾਈਆਂ ਤੇਰੀਆਂ ਵਧਾਈਆਂ ਬਈ ਸਿਰ ਮੱਥੇ ਵੀਰਾ ਪਰ ਡਬਲ ਡਬਲ ਵਧਾਈਆਂ ਵਾਲੀ ਤੇਰੀ ਬਾਜ਼ਾਰ ਤੋਂ ਪੁੱਛੀ ਨਹੀਂ ਗਈ ਮੇਰੇ ਕੋਲ ਕਿਤੇ ਤੇਰਾ ਇਹ ਕਲਾਸ ਫੈਲੋ ਸਾਤੋਂ ਚੋਰੀ ਚੋਰੀ ਕੋਈ ਹੋਰ ਜੁਗਾੜ ਤਾਂ ਨਹੀਂ ਬਣਾਈ ਫਿਰਦਾ
3: ਦੇਖੋ ਜੀ ਮਚਲੇ ਦਾ ਹੋ ਨਾ ਡਬਲ ਤੋਂ ਕਿਤੇ ਦੁੱਗਣੀਆਂ ਤਿੱਗਣੀਆਂ ਵਧਾਈਆਂ ਹੀ ਸਮਝੋ ਸੁੱਖੀ ਸਾਂਦੀ ਸਿੱਧੇ ਰਾਹ ਪੈ ਗਏ ਆਪਣੇ ਕਰਮਪ੍ਰੀਤ ਸਿੰਘ ਨੂੰ ਉਹ ਉੱਪਰ ਵਾਲੇ ਨੇ ਦੇਖੋ ਕਿੱਦਾਂ ਆਪਣਾ ਹੱਥ ਦੇ ਕੇ ਰੱਖਿਆ ਦੁਆ ਰੱਬ ਤੁਹਾਡਾ ਭਲਾ ਕਰੇ ਈਸ਼ਪ੍ਰੀਤ ਦੀ ਬਾਹਰ ਜਾਣ ਦੀ ਇੱਛਾ ਬਾਬੇ ਨੇ ਪੂਰੀ ਕਰਤੀ ਕਹਾ ਤੁਸੀਂ ਆਪ ਸਿਆਣੇ ਹੋ ਭਾਬੀ ਸਾਹਿਬ ਭਾ ਨੇ ਜੇ ਕੋਈ ਹੋਰ ਬਿੱਡ ਬਣ ਲਿਆ ਉਹ ਤਾਂ ਤੁਹਾਨੂੰ ਪਤਾ ਹੋ ਉਹਦੀਆਂ ਵਧਾਈਆਂ ਤੁਹਾਡੇ ਵੱਲ ਬਕਾਇਆ ਛੱਡ ਲੈਣੇ ਆ ਹਲੇਖਾ ਚੱਲਦਾ ਰੱਖਣਾ ਹੈ
5: ਖਿੱਚ ਲੈ ਕੁਰਸੀ ਉਰਾਂ ਨੂੰ
3: ਹੁਣ ਬਹੂ ਆ ਲਿਸ਼ਕਿਆ ਹੋਇਆ ਕੌਲ ਅੰਦਰ ਨੂੰ ਲੈ ਗਈ ਇੱਧਰ ਨੂੰ ਲਿਆ ਤਾਂ
6: ਲਿਆਉਣੀ ਹੈ ਚਾਚਾ ਜੀ ਇਹਦੇ ਵਿੱਚ ਕੁਝ ਪਾ ਤਾਂ ਲਿਆਵਾਂ ਫੇਰ ਕਹੋਗੇ ਵੀ ਬਹੂ ਨੇ ਖਾਲੀ ਕੌਲ ਹੀ ਫੜਾ ਦਿੱਤਾ
3: ਗੱਲ ਤਾਂ ਸਿਆਣੀ ਕੀਤੀ ਬਹੂ ਨੇ
6: ਆ ਲੋ ਚਾਚਾ ਜੀ ਚਾਹ ਆਉਣ ਤੱਕ ਤੁਸੀਂ ਚਮਚਾ ਚਲਾਓ
3: ਆਹ ਤਾਂ ਬਈ ਭਾਸ ਨੂੰ ਸਿਆ ਬਹੂ ਨੇ ਬੜੀ ਦਲੇਰੀ ਦਿਖਾਈ ਪੰਜਵੀ ਨਾਲ ਕੌਲ ਦੀ ਟੀਸੀ ਕੱਢਤੀ ਫੇਰ ਵੀ ਜਲਨਪੁਰੇ ਦੇ ਰੱਜੇ ਹੋਏ ਟੱਬਰ ਦੀ ਧੀ
5: ਆਵਾ ਇਹਦੇ ਚ ਕੀ ਸ਼ੱਕ ਆ ਉਦਾਂ ਵੀ ਬਹੂ ਨੇ ਸੋਚਿਆ ਬਈ ਚਾਚੇ ਦਾ ਮੂੰਹ ਭਰ ਕੇ ਬੰਦ ਕਰਾਂ ਨਹੀਂ ਤਾਂ ਇਹਨੇ ਟੈਂਟਾ ਕਰੀ ਜਾਣੀ ਹੈ
3: ਉਹ ਜਾਣੇ ਉਹਦੀ ਮਰਜ਼ੀ ਉਦਾਂ ਭਾ ਲੰਬੇ ਅਰਸੇ ਮਗਰੋਂ ਇਸ ਘਰ ਚ ਖੁਸ਼ੀਆਂ ਨੇ ਫੇਰਾ ਪਾਇਆ ਲੱਗਦਾ ਹੈ ਬਈ ਹੁਣ ਸਰਗੀ ਆਊ ਘਰ ਚ
5: ਦੇਖਦੇ ਆ ਤੇਰਾ ਮੂੰਹ ਬਖਤਾਵਰ ਹੋਵੇ
3: ਯਾਰ ਫਿਰ ਵੀ ਇੱਕ ਗੱਲ ਆ ਬਈ ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਹੋਏ ਆ ਜਾਂ ਉਸ ਦੀਆਂ ਛਲੀਆਂ ਭੰਨੀਆਂ ਹੋਈਆਂ ਕਿਸੇ ਦਾ ਬੁਰਾ ਕਰਨਾ ਤਾਂ ਕੀ ਕਦੇ ਬੁਰਾ ਤੱਕਿਆ ਵੀ ਨਹੀਂ ਖਬਰੇ ਕਿਉਂ ਉਹਨੇ ਦਿਆਲ ਹੋਣ ਚ ਇੰਨਾ ਚਿਰ ਲਾਤਾ
5: ਸਭ ਕੁਝ ਤੇਰੇ ਸਾਹਮਣੇ ਹੈ ਜਮਾਤੀਆ ਇੱਕ ਨਿੱਕੀ ਜੇ ਜਿੰਦ ਨੂੰ ਮਾਮਲੇ ਦੇਖ ਲੈ ਕਿੰਨੇ ਭਾਰੇ ਪੈਂਦੇ ਨੇ ਅੱਲੂਆਂ ਨਿਆਣੇ ਨੂੰ ਅੱਖੋਂ ਓਹਲੇ ਕਰਨਾ ਸੁਖਾਲਾ ਤਾਂ ਨਹੀਂ ਪਰ ਜਵਾਨੀ ਦੀ ਬੇਵਸੀ ਹੈ ਵੀਰ ਤੇ ਰਾਜ ਕਰਨ ਵਾਲਿਆਂ ਦੀ ਨਾਕਾਮੀ ਆ ਸੁਣੋ ਵੀ ਜੀਤਾ ਮੈਂ ਕਿਹਾ ਭਾਂਡੇ ਚੱਕ ਲੋ ਜੇ ਧੋਣ ਨੂੰ ਕਾਲਾ ਪੈ ਗਿਆ ਤਾਂ ਫੇਰ ਇਹਨੇ ਮੇਹਣੇ ਮਾਰਨੋਂ ਨਹੀਂ ਹਟਣੇ
4: ਮੈਂ ਦਗ ਦਗ ਕਰਦੀ ਅੰਗਿਆਰੀ ਨਾ ਲੈਵਾਂ ਇਹਦੀ ਜੂਠ ਜਾਲਣ ਲਈ ਭਾਂਡੇ ਸੁੱਚੇ ਕਰਨ ਲਈ ਆਪਾਂ ਵਡੇਰਿਆਂ ਦੀ ਪੁਰਾਣੀ ਰੀਤੀ ਜਾਰੀ ਨਾ ਰੱਖੀਏ
3: ਵਾਹ ਵਾਹ ਸਮੇਂ ਸਮੇਂ ਦੇ ਰੰਗ ਹੈ ਭਾ ਆਪਣੇ ਬਚਪਨ ਦੇ ਦਿਨੀ ਜੇ ਕਿਤੇ ਕੋਈ ਖਰਸ ਖਾਤਾ ਕੁੱਤਾ ਜੂਠੇ ਭਾਂਡੇ ਮੂੰਹ ਪਾ ਲੈਂਦਾ ਉਸ ਨੂੰ ਤਾਂ ਤੁਹਾਡੇ ਬੰਦੇ ਸਹਾਰ ਲੈਂਦੇ ਅਖੇ ਦਰਵੇਸ਼ ਹੈ ਪਰ ਸਾਡੇ ਵਰਗੇ ਰੱਬ ਦੇ ਬੰਦਿਆਂ ਤੋਂ ਦੇਖ ਲੋ ਕਿੰਨੀ ਦੂਰੀ ਹੁੰਦੀ ਸੀ ਉਦੋਂ ਮਜ਼ਦੂਰ ਨੂੰ ਦਿਹਾੜੀਆ ਕਹਿੰਦੇ ਹੁੰਦੇ ਸੀ ਜੇ ਮਜ਼ਦੂਰ ਨੇ ਕਿਸੇ ਦੇ ਘਰ ਜਾਂ ਖੂਹ ਤੇ ਦਿਹਾੜੀ ਲਾਉਣ ਜਾਣਾ ਹੁੰਦਾ ਤਾਂ ਉਸ ਨੂੰ ਆਪਣਾ ਗਲਾਸ ਜਾਂ ਕੌਲੀ ਪਰਨੇ ਲੜ ਬੰਨ ਕੇ ਲਿਜਾਣਾ ਪੈਂਦੇ ਹੁੰਦੇ ਸੀ ਜੇ ਕਦੇ ਉਹ ਆਪਣੇ ਭਾਂਡੇ ਲਿਜਾਣੇ ਭੁੱਲ ਜਾਂਦਾ ਤਾਂ ਮਾਲਕ ਉਸ ਨੂੰ ਆਪਣਾ ਭਾਂਡਾ ਦੇ ਦਿੰਦਾ ਦਿਹਾੜੀ ਲਾ ਕੇ ਉਹ ਕਾਮਾ ਉਹ ਬਸਤਨ ਤੋਂ ਉਹ ਲਿਸ਼ਕਾ ਕੇ ਮੋੜ ਦਿੰਦਾ ਫੇਰ ਵੀ ਘਰ ਦੀਆਂ ਬੁੜੀਆਂ ਉਸ ਚ ਮਗਦਾ ਅੰਗਿਆਰਾ ਪਾ ਕੇ ਜਾਂ ਉਸ ਭਾਂਡੇ ਨੂੰ ਬਲਦੇ ਚੁੱਲ੍ਹੇ ਚ ਸੁੱਟ ਕੇ ਉਹਨੂੰ ਦੁਬਾਰਾ ਸੁੱਚਾ ਕਰਦੀਆਂ ਤੇ ਤੀਜੀ ਵਾਰ ਸਵਾਹ ਨਾਲ ਸੁੱਕ ਮਾਂਜ ਕੇ ਹੀ ਆਪਣੇ ਭਾਂਡਿਆਂ ਚ ਰਲਾਉਂਦੀਆਂ
5: ਉਹ ਛੱਡ ਪਰਾਂ ਯਾਰ ਉਹ ਜਮਾਨੇ ਦੀਆਂ ਮੂੜ ਮੱਤਾਂ ਸਾਨੂੰ ਵਡੇਰਿਆਂ ਨੂੰ

0: ਪਿੱਠ ਚੜਦੀ ਸੀ ਤੇ ਬ੍ਰਾਹਮਣ ਖੱਤਰੀ ਮਹਾਜਨ ਲੋਕ ਸਾਨੂੰ ਜੱਟਾਂ ਨੂੰ ਸ਼ੂਦਰ ਸਮਝਦੇ ਹੁੰਦੇ ਸੀ। ਸੁਣ ਮੇਰੀ ਗੱਲ, ਇੱਕ ਦੂਏ ਤੋਂ ਬਗੈਰ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾ। ਬੰਦਾ ਹੀ ਬੰਦੇ ਦਾ ਦਾਰੂ ਹੈ ਮਿੱਤਰਾ, ਸਾਡੀ ਖੇਤੀ ਤੁਹਾਡੇ ਬਗੈਰ ਨਹੀਂ ਹੁੰਦੀ। ਖੱਤਰੀਆਂ ਮਹਾਜਨਾਂ ਦੀ ਰਸੋਈ ਜੱਟ ਦੇ ਅਨਾਜ ਬਗੈਰ ਨਹੀਂ ਮਗਦੀ। ਉਹ ਇਨਸਾਨ ਨੂੰ ਆਪਣੇ ਅੱਜ ਚ ਜੀਣਾ ਚਾਹੀਦਾ ਜਮਾਤੀਆ। ਉਹ ਦੱਬੇ ਹੋਏ ਮੁਰਦੇ ਪਟਾਂਗੇ ਤਾਂ ਬੋਈ ਖੇਲੂ, ਛੱਡ ਦੂ ਪੁਰਾਣੀਆਂ ਗੱਲਾਂ।
1: ਲੈ ਬਈ ਫੋਨ ਆ ਗਿਆ, ਉਹ ਮੁੰਡਾ ਕੈਨੇਡਾ ਪਹੁੰਚ ਗਿਆ ਲੱਗਦਾ।
0: ਹੈਲੋ, ਹਾਂਜੀ ਹਾਂਜੀ, ਸਰੂਪ ਸਿੰਘ ਹੀ ਬੋਲਦਾ ਜੀ।
1: ਅੱਛਾ ਜੀ, ਪਹੁੰਚ ਗਿਆ,
0: ਸਵਾ ਵਧਾਈਆਂ ਜੀ।
1: ਆ ਲਓ ਵੀ ਤੁਸੀਂ ਵੀ ਗੱਲ ਕਰ ਲਓ, ਬਹੁਤੀ ਲੰਬੇ ਨਾ ਕਰਿਓ, ਛੇਤੀ ਨੂੰ ਕਰ ਦੇਵੋ।
2: ਅਪ੍ਰੈਲ ਦੇ ਮਹੀਨੇ ਦੇ ਆਖਰੀ ਦਿਨੀ ਇਸ਼ਪ੍ਰੀਤ ਵੈਨਕੂਵਰ ਦੇ ਹਵਾਈ ਅੱਡੇ ਜਹਾਜ਼ੋਂ ਉਤਰਿਆ ਤਾਂ ਉਸ ਦੀ ਨਜ਼ਰ ਸਾਹਮਣੇ ਇਲੈਕਟ੍ਰਾਨਿਕ ਬੋਰਡ ਉੱਪਰ ਜਗਦੇ ਪੰਜਾਬੀ ਦੇ ਅੱਖਰਾਂ ਉੱਤੇ ਪਈ। ਬੋਰਡ ਉੱਤੇ ਜੀ ਆਇਆਂ ਨੂੰ ਬ੍ਰਿਟਿਸ਼ ਕੋਲੰਬੀਆ ਤੁਹਾਡਾ ਸਵਾਗਤ ਕਰਦਾ ਹੈ ਲਿਖਿਆ ਹੋਇਆ ਸੀ। ਇਸ਼ਪ੍ਰੀਤ ਨੂੰ ਇਹ ਇਬਾਰਤ ਪੜ੍ਹ ਕੇ ਬਹੁਤ ਖੁਸ਼ੀ ਹੋਈ। ਰਤਾ ਕੋ ਅੱਗੇ ਗਿਆ ਤਾਂ ਇਮੀਗ੍ਰੇਸ਼ਨ ਵਾਲੇ ਗੋਰੇ ਅਫਸਰ ਨੇ ਉਸ ਨੂੰ ਸਤਿ ਸ੍ਰੀ ਅਕਾਲ ਸਰਦਾਰ ਜੀ ਕਹਿ ਕੇ ਬੁਲਾਇਆ। ਉਹ ਆਪਣੇ ਕਾਗਜ਼ ਪੱਤਰ ਦਿਖਾ ਕੇ ਬਾਹਰਲੇ ਕੋਰੀਡੋਰ ਵਿਚ ਨਿਕਲਿਆ ਤਾਂ ਉਸ ਨੂੰ ਤਿੱਖੀ ਠਰਨ ਜਿਹੀ ਚੜੀ, ਬਾਹਰ ਭੂਰ ਜਿਹੀ ਪਈ ਜਾਂਦੀ ਸੀ। ਉਸ ਨੂੰ ਆਏ ਹੋਏ ਲੋਕਾਂ ਵਿਚ ਛਿੰਦਾ ਅੰਕਲ ਕਿਤੇ ਨਾ ਦਿਸਿਆ। ਉਸਨੇ ਫੋਨ ਮਿਲਾਇਆ, ਘੰਟੀ ਗਈ ਪਰ ਫੋਨ,
3: ਘੰਟੀ ਤਾਂ ਵੱਜ ਰਹੀ ਹੈ ਪਰ ਕੋਈ ਫੋਨ ਹੀ ਨਹੀਂ ਚੱਕ ਰਿਹਾ। ਉਹ ਜੇ ਭਲਾ ਛਿੰਦਾ ਅੰਕਲ ਨਾ ਆਇਆ ਤਾਂ ਇਸ ਪ੍ਰਦੇਸ਼ ਚ ਮੈਂ ਕਿੱਥੇ ਜਾਊਂਗਾ? ਮੇਰੇ ਕੋਲ ਤਾਂ ਕਿਸੇ ਹੋਰ ਵਾਕਫ ਜਾਂ ਲਿਹਾਜ਼ੀ ਦਾ ਫੋਨ ਨੰਬਰ ਵੀ ਨਹੀਂ ਹੈਗਾ। ਮੇਰੀ ਮੰਮੀ ਨੇ ਵੀ ਇਸ ਤਰ੍ਹਾਂ ਦਾ ਖਦਸ਼ਾ ਜ਼ਾਹਰ ਕੀਤਾ ਸੀ ਤਾਂ ਦਾਦੂ ਉਸ ਨੂੰ ਕੁੱਦ ਕੇ ਪਿਆ ਸੀ।
0: ਉਹ ਕਮਲੀ ਹੋ ਗਈ ਨਰਿੰਦਰ, ਉਹ ਆਪਣੇ ਦੇ ਹੁੰਦਿਆਂ ਬਗਾਨਿਆਂ ਦੇ ਫੋਨ ਨੰਬਰਾਂ ਦੀ ਕੀ ਲੋੜ ਹੈ? ਉਹ ਆਪਣਾ ਘਰ ਹੈ ਉੱਥੇ। ਉਹ ਦੇਖੀ ਤਾਂ ਸਹੀ ਇਸ਼ਪ੍ਰੀਤ ਸਿੰਘ, ਉਹ ਤੈਨੂੰ ਕਿੱਦਾਂ ਹੱਥਾਂ ਤੇ ਚੁੱਕਣਗੇ? ਉਹ ਸਾਡੀ 60 ਸਾਲ ਦੀ ਯਾਰੀ ਆ ਕਾਕੇ, ਉਹ ਛੋਲਿਆਂ ਦਾ ਵੱਢ ਨਹੀਂ।
3: ਲੋ ਹੁਣ ਫੜ ਲੋ ਛੋਲਿਆਂ ਦੀਆਂ ਟਾਂਟਾਂ। ਇੱਕ ਵਾਰ ਫਿਰ ਫੋਨ ਮਿਲਾ ਕੇ ਦੇਖਦਾ।
4: ਹੈਲੋ
3: ਹੈਲੋ,
4: ਵੇਟ ਡੀਅਰ ਵੇਟ, ਮੈਂ ਆ ਰਿਹਾ ਕਾਕੇ। ਬਾਹਰ ਨਿਕਲ ਕੇ ਇੱਥੇ ਬਰਾਂਡਿਆਂ ਚ ਬੈਠ ਜਾ, ਕੁਛ ਮਿੰਟ ਹੀ ਲੱਗਣਗੇ। ਇੱਥੇ ਆਪਾਂ ਨੂੰ ਪਾਰਕਿੰਗ ਨਹੀਂ ਮਿਲਣੀ, ਸੋ ਆਪਾਂ ਨੂੰ ਤੇਰਾ ਲਗਜ ਲੈ ਕੇ ਕੁਛ ਫਾਸਲਾ ਤੁਰਨਾ ਪੈਣਾ।
3: ਠੀਕ ਹੈ ਸ਼ਿੰਦਾ ਅੰਕਲ, ਸ਼ੁਕਰ ਆ ਫੋਨ ਤੇ ਗੱਲ ਤਾਂ ਹੋ ਗਈ। ਆ ਰਹੇ ਆ ਸ਼ਿੰਦਾ ਅੰਕਲ। ਅੱਛਾ, ਉਹਨਾਂ ਦੀ ਸ਼ਕਲ ਸੂਰਤ ਜਾਂ ਹੁਲੀਆ ਕਿਸ ਤਰ੍ਹਾਂ ਦਾ ਹੋਊਗਾ? ਦਾਦੀ ਮਾਂ ਨੇ ਇੱਕ ਵਾਰ ਕਿਹਾ ਤਾਂ ਸੀ।
5: ਦੇਖੋ ਕਾਕਾ ਜੀ, ਸ਼ਿੰਦਾ ਅੰਕਲ ਲੱਗਦਾ ਤਾਂ ਤੇਰਾ ਦਾਦੂ ਹੀ ਹੈ, ਪਰ ਤੂੰ ਉਹਨੂੰ ਬਾਬਾ ਜੀ ਨਾ ਕਰਦਾ ਰਹੀ। ਉਹ ਆਪਣੇ ਬਿਜਲੀ ਵਾਲੇ ਵਾਂਗੂ ਚੱਲ ਵਲੱਲਾ ਜਿਹਾ ਬਣ ਕੇ ਨਹੀਂ ਰਹਿੰਦਾ। ਕਤਰੀ ਹੋਈ ਦਾੜੀ, ਛੋਟੀ ਕੀਤੀ ਦਾੜੀ ਚੰਗੀ ਤਰ੍ਹਾਂ ਰੰਗ ਰੁੰਗ ਕੇ ਬਣਾ ਸਵਾਰ ਕੇ ਰੱਖਦਾ। ਉਹਨੂੰ ਕਿਤੇ ਬਾਬਾ ਜੀ ਕਹਿਣ ਤੇ ਬੁਰਾ ਵੀ ਲੱਗ ਸਕਦਾ।
3: ਹਾਂ, ਗੁੱਡ ਮਾਰਨਿੰਗ, ਲੈ ਇਸ਼ਪ੍ਰੀਤ ਚਾਹ ਲੈ, ਤੇਰਾ ਇਹ ਨਾਂ ਲਾਜ਼ਮੀ ਤੇਰੇ ਦਾਦੂ ਦੀ ਕਾਰਡ ਹੋਏਗਾ। ਜੀ ਦਾਦੀ ਮਾਂ ਤਾਂ ਇਹੋ ਦੱਸਦੇ ਰਹੇ ਹੈ ਵੀ ਮੇਰਾ ਨਾਂ ਦਾਦੂ ਨੇ ਹੀ ਰੱਖਿਆ ਸੀ, ਬਾਕੀ ਮੈਨੂੰ ਜ਼ਿਆਦਾ ਪਤਾ ਨਹੀਂ। ਏਦਾਂ ਦੇ ਨਿਆਰੇ ਕੰਮ ਆਪਣੇ ਸ਼ਿਵ ਸਰੂਪ ਸਿੰਘ ਹੀ ਕਰ ਸਕਦੇ ਨੇ। ਬਾਕੀ ਤੇਰਾ ਇਹ ਨਾਂ ਮੇਰੇ ਮੂੰਹ ਚੜਨ ਨੂੰ ਹਲੇ ਟਾਈਮ ਲੱਗੂਗਾ। ਜੇ ਨਾਂ ਚ ਉੱਥੇ ਕੀ ਪਿਆ, ਮੇਰਾ ਨਾਂ ਕਿਹੜਾ ਮਸ਼ਹੂਰ ਹੋ ਗਿਆ? ਤੁਸੀਂ ਵੀ ਮੇਰੇ ਦਾਦੂ ਹੀ ਹੋ, ਆਪਾਂ ਉਹਦਾ ਰੱਖਿਆ ਨਾਂ ਨਹੀਂ ਬਦਲਣਾ। ਉਸ ਵਿੱਚ ਮਾੜੀ ਮੋਟੀ ਸੋਚ ਸੁਧਾਈ ਤਾਂ ਕਰ ਹੀ ਸਕਦੇ ਹਾਂ।
4: ਨਾ ਸੱਚ, ਇਸ਼ਪ੍ਰੀਤ ਰੱਖਿਆ, ਆਪਾਂ ਆਸ਼ਕ ਪ੍ਰੀਤ ਜਾਂ ਆਸ਼ਕ ਕਿਆ ਕਰੀਏ ਤੈਨੂੰ, ਕਿਉਂ ਠੀਕ ਹੈ ਨਾ?
3: ਜੀ ਠੀਕ ਤੋਂ ਵੀ ਕਿਤੇ ਵੱਧ ਹੈ ਦਾਦੂ।
4: ਚੱਲ ਇਹ ਤਾਂ ਆਪਾਂ ਆਪਣੀ ਆਪਸੀ ਗੱਲ ਕਰਦੇ ਹਾਂ ਆਸ਼ਕਾ, ਹੁਣ ਕੋਈ ਤੇਰੀ ਗੱਲ ਵੀ ਕਰ ਲਈਏ। ਇਹ ਗੱਲ ਦੱਸ ਬਈ, ਇੱਥੇ ਤੂੰ ਕੋਰਸ ਕਿਹਦਾ ਕਰਨਾ?
3: ਜੀ ਉਹੀ ਜੱਟਾਂ ਦੇ ਮੁੰਡਿਆਂ ਨੂੰ ਬਾਣੀਆਂ ਬਣਾਉਣ ਵਾਲੀ ਪੜ੍ਹਾਈ, ਬਿਜ਼ਨਸ ਐਡਮਿਨਿਸਟ੍ਰੇਸ਼ਨ।
4: ਵਾਹ, ਨਿੱਕੇ ਹੁੰਦਿਆਂ ਮੈਂ ਤੇ ਤੇਰੇ ਦਾਦੂ ਨੇ ਆਪਣੇ ਵਡੇਰਿਆਂ ਤੋਂ ਇੱਕ ਗੱਲ ਸੁਣੀ ਸੀ।
3: ਸੁਣੀ ਕੀ?
4: ਸੁਣ ਕੇ ਲੜ ਬਣ ਲਈ ਸੀ। ਤੂੰ ਪੁੱਛ ਸਕਦਾ ਬਾਈ ਉਹ ਗੱਲ ਕੀ ਹੈ?
3: ਜੀ ਕੀ ਸੀ ਉਹ ਗੱਲ ਦਾਦੂ?
4: ਇਹ ਗੱਲ ਤੇਰੇ ਦਾਦੂ ਦੇ ਚਾਚੇ ਖੜਕ ਸਿੰਘ ਨੇ ਦੱਸੀ ਸੀ, ਤੇ ਗੱਲ ਇਹ ਸੀ ਕਿ ਤੁਸੀਂ ਜਿਹੜਾ ਕੰਮ ਕਿਸੇ ਤੋਂ ਕਰਾਉਣਾ ਜਾਂ ਜਿਸ ਕੰਮ ਦੀ ਸੁਪਰਵਿਜ਼ਨ ਜਾਂ ਨਿਗਰਾਨੀ ਕਰਨੀ ਹੈ, ਤੁਸੀਂ ਉਸ ਨੂੰ ਕਰੋ ਜਾਂ ਨਾ ਕਰੋ, ਉਹ ਕੰਮ ਤੁਹਾਨੂੰ ਕਰਨਾ ਹੀ ਨਹੀਂ, ਚੰਗੀ ਤਰ੍ਹਾਂ ਕਰਨਾ ਆਉਣਾ ਲਾਜ਼ਮੀ ਚਾਹੀਦਾ।
3: ਹੁਣ ਇੱਕ ਮਿਸਾਲ ਵੀ ਦਵਾਂ?
4: ਜੀ ਜੀ, ਉਹ ਤਾਂ ਬਹੁਤ ਜ਼ਰੂਰੀ ਹੈ ਦਾਦੂ। ਮੇਰਾ ਪੁੱਤਰ ਆ ਰਿਹਾ ਨੇ ਇਸ ਵੇਲੇ, ਜਿਸ ਕੰਪਨੀ ਦਾ ਆਫਿਸਰ ਹੈ, ਉਸ ਕੰਪਨੀ ਵਾਲਾ ਕੰਮ ਉਸਨੇ ਸਿੱਖਿਆ ਹੀ ਨਹੀਂ, ਕਈ ਸਾਲ ਆਪਣੇ ਹੱਥੀ ਕੀਤਾ ਵੀ ਹੋਇਆ। ਹੁਣ ਇਹੋ ਮਿਸਾਲ ਘਰ ਵਿੱਚ ਵੀ ਲਾਗੂ ਹੁੰਦੀ ਹੈ। ਜੇ ਘਰ ਦੀ ਮਾਲਕਣ ਖੁਦ ਚੰਗਾ ਖਾਣਾ ਬਣਾਉਣਾ ਜਾਣਦੀ ਹੋਵੇ ਤਾਂ ਹੀ ਉਹ रसोईये या शेफ दा

0: ਬਣਾਇਆ ਖਾਣਾ ਚੈੱਕ ਕਰ ਸਕੇਗੀ। ਮੁਕਤੀ ਗੱਲ ਇਹ ਐਸ਼ਪ੍ਰੀਤ ਸਿਆ, ਇਹੋ ਨਾ ਹੈ ਨਾ ਤੇਰਾ। ਕਿਸੇ ਨੇ ਕੰਮ ਦੀ ਨਿਰਖ ਪਰਖ ਕਰਨ ਜੋਗੇ ਹੋਣ ਲਈ ਤੁਹਾਨੂੰ ਉਹ ਕੰਮ ਪੂਰੀ ਤਰ੍ਹਾਂ ਕਰਨਾ ਆਉਣਾ ਜ਼ਰੂਰੀ ਹੈ। ਮੈਂ ਇਹੋ ਨੁਕਤਾ ਤੈਨੂੰ ਸਮਝਾ ਰਿਹਾ ਕਿ ਜਿਸ ਬਿਜ਼ਨਸ ਦੀ ਮੈਨੇਜਮੈਂਟ ਤੁਸੀਂ ਕਰਨੀ ਹੋਵੇ, ਤੁਸੀਂ ਉਸ ਬਿਜ਼ਨਸ ਦੇ ਹਰ ਪੱਖ ਹਰ ਪਹਿਲੂ ਵਿੱਚੋਂ ਲੰਘੇ ਹੋਣੇ ਚਾਹੀਦੇ ਹੋ।
1: ਵਾਹ ਦਾਦੂ ਵਾਹ, ਕਮਾਲ ਦਾ ਪਹਿਲਾ ਸਬਕ ਦਿੱਤਾ, ਮੈਂ ਇਸ ਨੂੰ ਸਾਰੀ ਉਮਰ ਨਹੀਂ ਭੁੱਲਾਂਗਾ।
0: ਮੈਂ ਤੇਰੇ ਦਾਦੂ ਸਰਦਾਰ ਸ਼ਿਵ ਸਰੂਪ ਸਿੰਘ ਨੂੰ ਇੱਕ ਬਹੁਤ ਜ਼ਰੂਰੀ ਤਾਕੀਦ ਕੀਤੀ ਸੀ।
1: ਉਹ ਤਾਕੀਦ ਕੀ ਸੀ ਦਾਦੂ?
0: ਮੈਂ ਉਸ ਨੂੰ ਕਿਹਾ ਸੀ ਕਿ ਇਸ ਮੁਲਕ ਵਿੱਚ ਉਹੀ ਬੰਦਾ ਕਾਮਯਾਬ ਹੁੰਦਾ ਹੈ ਜਿਹੜਾ 2-in-1 ਨਹੀਂ 3-in-1 ਨਹੀਂ ਆਲ ਇਨ 1 ਹੋਵੇ। ਤੈਨੂੰ ਉਸਨੇ ਕੀ ਸਿਖਾ ਕੇ ਭੇਜਿਆ?
1: ਹਾਂ ਦਾਦੂ, ਮੈਂ ਇੱਥੇ ਆਉਣ ਤੋਂ ਪਹਿਲਾਂ ਆਪਣੇ ਪਿੰਡ ਦੇ ਬੰਤ ਹਲਵਾਈ ਦੀ ਦੁਕਾਨ ਤੇ ਸਮੋਸੇ ਬ੍ਰੈਡ ਪਕੌੜੇ ਬੇਸਨ ਦੀ ਬਰਫੀ ਬਣਾਉਣ ਦਾ ਕੰਮ ਸਿੱਖਿਆ ਦਾਦੂ।
0: ਨਾ ਨਾ, ਇਹ ਕੰਮ ਤਾਂ ਇੱਥੇ ਹਰ ਘਰ ਦੀਆਂ ਜਨਾਨੀਆਂ ਤਕਰੀਬਨ ਰੋਜ਼ ਆਪਣੇ ਘਰ ਅੰਦਰ ਕਰਦੀਆਂ ਹੀ ਨੇ। ਤੂੰ ਕੋਈ ਹੋਰ ਗੱਲ ਕਰੇ ਤਾਂ ਚੰਗਾ।
1: ਦਾਦੂ, ਮੈਂ ਸਕੂਲ ਜਾ ਕੇ ਆ ਕੇ 6 ਮਹੀਨੇ ਇੱਕ ਕਾਰ ਵਰਕਸ਼ਾਪ ਵਿੱਚ ਵੀ ਲਾਏ ਹੋਏ ਆ ਦਾਦੂ। +2 ਪਾਸ ਕਰਨ ਮਗਰੋਂ ਮੈਂ ਪੇਂਟ ਕਰਨਾ ਸਿੱਖਣ ਦੇ ਨਾਲ ਆਰੀ ਤੇ ਰੰਦਾ ਚਲਾਉਣਾ ਵੀ ਸਿੱਖਦਾ ਰਿਹਾ। ਇਸ ਤੋਂ ਇਲਾਵਾ ਮੈਂ ਅੰਗਰੇਜ਼ੀ ਸਿੱਖਣ ਲਈ ਇੱਕ ਕਲਾਸ ਵੀ ਅਟੈਂਡ ਕਰਦਾ ਰਿਹਾ। ਅੰਗਰੇਜ਼ੀ ਵਿੱਚੋਂ 7 ਬੈਂਡ ਵੀ ਲੈ ਕੇ ਕੈਨੇਡਾ ਆਇਆ ਮੈਂ।
0: ਵਾਹ ਵੀ ਵਾਹ, ਸ਼ਾਬਾਸ਼ ਤੈਨੂੰ ਵੀ ਤੇ ਤੇਰੇ ਦਾਦੂ ਨੂੰ ਵੀ, ਕਿ ਉਸੇ ਇੱਕ ਕੰਮ ਤਾਂ ਮੇਰੇ ਆਖੇ ਵੀ ਸਿਰੇ ਚੜਾਤਾ। ਜੇ ਤੂੰ ਇਹਨਾਂ ਕੰਮਾਂ ਵਿੱਚੋਂ ਇੱਥੇ ਟ੍ਰਾਇਲ ਪਾਸ ਕਰ ਲਵੇ ਤਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਤੈਨੂੰ ਇਸ ਮੁਲਕ ਤੋਂ ਬਾਹਰ ਨਹੀਂ ਕੱਢ ਸਕੇਗਾ। ਅੱਜ ਤੋਂ ਤੂੰ ਆਰਿਆਂ ਨਾਲ ਜਾਣਾ ਸ਼ੁਰੂ ਕਰ ਦੇ, ਉਹ ਤੈਨੂੰ ਬਿਜ਼ਨਸ ਮੈਨੇਜਮੈਂਟ ਦਾ ਇੱਕ ਹੋਰ ਦਾ ਸਿਖਾਉਣਾ ਸ਼ੁਰੂ ਕਰ ਦੇਗਾ।
2: ਕੈਨੇਡਾ ਪਹੁੰਚਣ ਤੋਂ ਅਗਲੇ ਹੀ ਦਿਨ ਇਸ਼ਪ੍ਰੀਤ ਸ਼ਿੰਦੇ ਦੇ ਪੁੱਤਰ ਆਰਿਆਂ ਨਾਲ ਉਸ ਦੀ ਕਾਰ ਵਿੱਚ ਹੀ ਨਹੀਂ ਬੈਠਿਆ, ਸਗੋਂ ਉਸ ਦੀ ਫਰੇਜ਼ਰ ਕਲੀਨਿੰਗ ਕੰਪਨੀ ਦਾ ਮੁਲਾਜ਼ਮ ਵੀ ਹੋ ਗਿਆ। ਯੂਨੀਵਰਸਿਟੀ ਜਾਂ ਕਾਲਜ ਵਿੱਚ ਉਸ ਦੀ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਤਾਂ ਅਜੇ 4 ਮਹੀਨਿਆਂ ਤੱਕ ਸ਼ੁਰੂ ਹੋਣੀ ਸੀ, ਪਰ ਇਸ ਕੰਪਨੀ ਵਿੱਚ ਇਸ ਦੇ ਕੰਮ ਦੀ ਸਿਖਲਾਈ ਤਾਂ ਸ਼ੁਰੂ ਹੋ ਹੀ ਗਈ ਸੀ। ਇਸ ਕੰਪਨੀ ਦਾ ਕੰਮ ਉਦੋਂ ਸ਼ੁਰੂ ਹੁੰਦਾ ਸੀ ਜਦੋਂ ਬਾਕੀ ਕੰਪਨੀਆਂ ਬੰਦ ਹੋ ਜਾਂਦੀਆਂ ਸਨ। ਇਹ ਕੰਮ ਅਕਸਰ ਤਾਂ ਅੱਧੀ ਰਾਤ ਤੱਕ ਚੱਲਦਾ, ਪਰ ਕਦੇ ਕਦੇ ਇਹ ਕੰਮ ਤੜਕੇ ਤੱਕ ਵੀ ਚੱਲਦਾ ਰਹਿੰਦਾ। ਇਹ ਕੰਮ ਕਰਦਿਆਂ ਉਹ ਹਿੱਕ ਦੇ ਜ਼ੋਰ ਨਾਲ ਵੱਡਾ ਪੋਚਾ ਧੱਕਦਿਆਂ ਖੁੱਲ੍ਹੇ ਲੰਬੇ ਹਾਲਵੇ ਵਿੱਚ ਤੁਰਿਆ ਫਿਰਦਾ, ਦਫ਼ਤਰਾਂ ਦੇ ਅੰਦਰ ਬਾਹਰ ਸਾਰੇ ਖਲ ਖੁੰਜਿਆਂ ਵਿੱਚ ਵੈਕਿਊਮ ਕਰਦਾ, ਅਲਮਾਰੀਆਂ ਖਿੜਕੀਆਂ ਸ਼ੀਸ਼ਿਆਂ ਦੀ ਝਾੜ ਪੂੰਝ ਤਾਂ ਕਰਦਾ ਹੀ, ਕਦੇ ਕਦਾਈ ਆਪਣੇ ਸੁਪਨਿਆਂ ਦਾ ਕੈਨੇਡਾ ਯਾਦ ਕਰਕੇ ਅੰਦਰ ਵੱਲ ਨੂੰ ਡੁੱਲਦੇ ਆਪਣੇ ਮਨ ਦੇ ਹੰਝੂ ਵੀ ਪੂੰਝ ਲੈਂਦਾ। ਇੱਕ ਰਾਤ ਉਹ ਕੰਮ ਕਰਦਿਆਂ ਉਸਦਾ ਧਿਆਨ ਉਸਦੇ ਦਾਦੂ ਵੱਲੋਂ ਸਕੂਲਾਂ ਕਾਲਜਾਂ ਵਿੱਚ ਹੁੰਦੇ ਇਮਤਿਹਾਨਾਂ ਵਿੱਚ ਵਿਦਿਆਰਥੀਆਂ ਵੱਲੋਂ ਮਾਰੀ ਜਾਂਦੀ ਨਕਲ ਵੱਲ ਚਲਿਆ ਗਿਆ ਤਾਂ ਉਸਦੇ ਮੂੰਹੋਂ, ਇਹ ਤਾਂ ਸੱਚੀ ਇੱਕ ਸਰਾਪ ਹੈ, ਬੁਰੀ ਬਲਾ ਹੈ, ਨਿਕਲ ਗਿਆ ਜੋ ਆਰੀਅਨ ਨੇ ਵੀ ਸੁਣ ਲਿਆ।
3: ਕਿਹੜੀ ਬੁਰੀ ਬਲਾ ਨਾਲ ਉਲਝ ਗਿਆ ਆਪਣਾ ਖਾਲਸਾ?
1: ਐਗਜ਼ਾਮ ਚ ਕੀਤੀ ਜਾਂਦੀ ਚੀਟਿੰਗ ਨਾਲ ਜੀ। ਮੇਰੇ ਦਾਦੂ ਕਹਿੰਦੇ ਹੁੰਦੇ ਸੀ ਇੰਡੀਆ ਦੇ ਸਕੂਲਾਂ ਚ ਜਿਹੜੀ ਚੀਟਿੰਗ ਹੁੰਦੀ ਹੈ ਨਾ, ਉਹਨੇ ਆਪਣੇ ਕੰਟਰੀ ਦਾ ਪੱਠਾ ਬਿਠਾਇਆ। ਸਹੀ ਹੈ ਨਾ?
4: ਐਬਸੋਲੂਟਲੀ ਟਰੂ, ਚੀਟਿੰਗ ਐਂਡ ਬ੍ਰਾਇਬਰੀ ਨੇ।
3: ਓਏ ਤੂੰ ਕੈਨੇਡਾ ਚੰਗਾ ਆਇਆ ਯਾਰ, ਮੈਨੂੰ ਲੱਗਦਾ ਹੈ ਤੂੰ ਇੱਕ ਦਿਨ ਇੱਥੇ ਹੀ ਸੋਚਦੇ ਨੇ ਰਾਈਟਰ ਬਣ ਜਾਣਾ।
1: ਹਾਂ, ਪਰ ਇੱਕ ਦਿਨ ਨਹੀਂ, ਇੱਕ ਰਾਤ, ਕਿਉਂਕਿ ਰਾਤ ਨੂੰ ਕੰਮ ਕਰਦੇ ਹੀ ਮੈਂ ਜਿਆਦਾ ਏਦਾਂ ਸੋਚਦਾ।
4: ਐਬਸੋਲੂਟਲੀ ਟਰੂ ਅਗੇਨ।
2: ਇੱਕ ਰਾਤ ਤੜਕੇ ਤੱਕ ਕੰਮ ਕਰਕੇ ਇਸ਼ਪ੍ਰੀਤ ਉਸ ਦਫ਼ਤਰ ਦੇ ਅੱਗੇ ਵਾਲੀ ਸੜਕ ਉਤਲੇ ਇੱਕ ਬੈਂਚ ਉੱਤੇ ਬੈਠਾ ਕੁਝ ਸੋਚ ਰਿਹਾ ਸੀ ਕਿ ਅੰਦਰੋਂ ਆਰੀਅਨ ਆਪਣੀ ਕਾਰ ਡਰਾਈਵ ਕਰਕੇ ਲਿਆ ਕੇ ਉਸ ਲਾਗੇ ਕਾਰ ਰੋਕਦਿਆਂ ਹੌਰਨ ਮਾਰ ਕੇ ਉਸਦਾ ਧਿਆਨ ਆਪਣੇ ਵੱਲ ਕਰਦਾ।
5: ਸੱਚੋ ਸੱਚ ਦੱਸੀ, ਅੱਜ ਇਸ ਬੈਂਚ ਉੱਤੇ ਬੈਠ ਕੇ ਕੈਨੇਡਾ ਵਿੱਚ ਕੀ ਬਦਲਣ ਬਾਰੇ ਸੋਚ ਰਿਹਾ ਸੀ?
1: ਮੈਨੂੰ ਅਜੇ ਕੈਨੇਡਾ ਬਾਰੇ ਸੋਚਣ ਦੇ ਪੈਸੇ ਨਹੀਂ ਮਿਲਦੇ, ਪਰ ਮੈਂ ਸੋਚਦਾ ਜ਼ਰੂਰ ਸੀ ਆਰਿਆਂ ਅੰਕਲ।
6: ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕਿਆ ਵੀ ਮੇਰਾ ਨਾਂ ਤਾਂ ਲਿਆ ਕਰ, ਪਰ ਅੰਕਲ ਨਾ ਕਿਹਾ ਕਰ।
1: ਸੋਰੀ ਸੋਰੀ ਆਰਿਆਂ ਸਰ,
6: ਕੈਨੇਡਾ ਬਾਰੇ ਸੋਚਣ ਦੇ ਪੈਸੇ ਦੇਣ ਬਾਰੇ ਸਰਕਾਰ ਨੂੰ ਚਿੱਠੀ ਲਿਖਾ ਦਿੰਨੇ ਆ।
5: ਇਹ ਦੱਸ, ਇਸ ਬੈਂਚ ਉੱਤੇ ਬੈਠ ਕੇ ਕੀ ਸੋਚ ਰਿਹਾ ਸੀ?
1: ਜੀ ਇਹੀ ਕਿ ਤੁਸੀਂ ਮੈਨੂੰ ਆ ਕੇ ਇਹ ਪੁੱਛੋਗੇ ਤਾਂ ਮੈਂ ਕੀ ਜਵਾਬ ਦਿਆਂਗਾ।
5: ਇਫ ਇਟ ਇਜ਼ ਅ ਜੋਕ, ਹੁਣ ਬਾਕੀ ਰਾਤ ਇਸ ਬੈਂਚ ਉੱਤੇ ਕੱਟਣੀ ਹੈ ਜਾਂ ਘਰ ਵੀ ਜਾਣਾ?
1: ਜੀ ਅੱਜ ਵੀਕਲੀ ਆਫ ਹੈ, ਇਸ ਲਈ ਅੱਜ 2 ਕੁ ਕੰਮ ਕਰਨੇ ਸੋਚੇ।
5: ਕੀ?
1: ਇੱਕ ਤਾਂ ਇਸ ਕੰਟਰੀ ਦੀ ਸਭ ਤੋਂ ਮਹਿੰਗੀ ਟ੍ਰੇਨ ਚ ਸਫ਼ਰ ਕਰਨਾ, ਉਸ ਤੋਂ ਪਹਿਲਾਂ ਅੱਜ ਕਈ ਦਿਨਾਂ ਮਗਰੋਂ ਕੈਨੇਡਾ ਚ ਸੂਰਜ ਚੜ੍ਹਦਾ ਦੇਖਣਾ।
5: ਆਈ ਨੋ, ਇਹ ਕੰਮ ਕਰਨ ਦੇ ਕਿੰਨੇ ਡਾਲਰ ਮਿਲਣੇ ਆ?
1: ਜੀ ਡਾਲਰ

0: कम करन बदले डॉलर भी मिलते ने। बैठा रह ते सोची जा, मैं चाहता
1: गर्मियां दी छुट्टियां मगरों यूनिवर्सिटियां ते कॉलेज खुलन लगे। इशप्रीत नूं मुफ्त मैडिकल सहूलत ते हफ्ते विच 20 घंटे काम करन दी इजाजत मिल गई सी। उसने कार चलाउण दा मुढला लाइसेंस भी हासिल कर।
2: कांग्रेट्स इशप्रीत, सुनिया बीसी सरकार ने तैनूं उड़न लई पर दे दित्ते। कहिंदे आ बई कैनेडा दा वीजा मिलना सौखा है पर ड्राइविंग लाइसेंस लैणा बहुत औखा है। कई बंदे दा ड्राइविंग लाइसेंस मिलन नूं कनेडा दा दूसरा वीजा मिलना भी कहंदे आ। अज फिर छुट्टी है, चल मेरे नाल, मैं कार कढदा, तद तक तू भी आ जा बाहर। इंडिया गड्डी चलाई है कदे?
0: हां जी दादू, ट्रैक्टर भी ते कार भी चलांदा रहा। उत्थे भावे घर दी कार नहीं सी, दोस्तां लई कारां चलांदा रहा मैं।
2: हुण फिर तेरे लई कार भी लैणी पऊ। हौदा दा इत्थे तकरीबन 17 घंटे चलन वालियां बसां ते स्काई ट्रेन सेवा है, जिस करके आउन जान विच कोई मुश्किल नहीं हुंदी। पर हनेर सवेर पैदल जाना आना खतरे तो खाली नहीं। कदे कोई ड्रगी लुटमार दे इरादे नाल सट फेट मार सकदा
0: है? इत्थे भी ड्रगी हैगे आ दादू?
2: हां, पंजाब नालों किते वध। तू पढ़िया सुनिया हो, इत्थे नशे दे व्यापारियां विचाले गैंग वारा हुंदियां रहिंदियां। इस करके बचना ही चाहिदा।
0: ते बचना किद्दां दादू?
2: ओ इन्ना डरन दी लोड़ नहीं, बस अपने काम नाल काम रखो। पिछोकड़ जाने बगैर किसे नाल दोस्ती यारी ना पाओ।
1: इशप्रीत यूनिवर्सिटी तक बस विच जांदा आउंदा। सवेरे दिलराज कौर उस नूं ताजे परौंठे खुआ के तोरदी, दो परौंठे कदे अचार नाल डब्बे विच पैक कर दिंदी। उस दे कोल रहिंदिआं इशप्रीत नूं लगदा कि दिलराज कौर ने उस दी दादी मां मनजीत कौर आली घाट पूरी कर दित्ती है।
3: ਕਿੱਥੇ ਰਹਿੰਦੇ ਹੋ ਕਾਕਾ ਜੀ?
0: ਹਾਂ ਜੀ,
3: ਰਿਹਾਇਸ਼ ਕਿੱਥੇ ਆ? ਕਿਰਾਏ ਤੇ ਰਹਿੰਦੇ ਹੋ?
0: ਨਹੀਂ ਨਹੀਂ, ਕਿਰਾਏ ਤੇ ਨਹੀਂ, ਘਰ ਚ ਰਹਿਣਾ।
3: ਪੀਜੀ ਹੋਏ ਨਾ ਕਿਸੇ ਦੇ ਘਰ ਚ?
0: ਨਹੀਂ, ਪੀਜੀ ਵੀ ਨਹੀਂ, ਮੇਰੇ ਅੰਕਲ ਜੀ ਦਾ ਘਰ ਹੈ।
3: ਜੈਂਟਲਮੈਨ, ਕਿਰਾਇਆ ਤਾਂ ਦਿੰਦਾ ਹੋਏਗਾ। ਉਹ ਸਰੀ ਚ ਭਲਾ ਮੁਫ਼ਤ ਕੌਣ ਰੱਖ ਲੂ ਤੈਨੂੰ? ਇੱਥੇ ਤਾਂ ਸਗੇ ਸੁਧਰੇ ਵੀ ਆਪਣੇ ਨਜ਼ਦੀਕੀਆਂ ਨੂੰ 10 ਦਿਨਾਂ ਮਗਰੋਂ ਨਠਾ ਦਿੰਦੇ।
0: ਨਾ ਜੀ, ਰੈਂਟ ਰੁੰਟ ਵੀ ਕੋਈ ਨਹੀਂ।
3: ਹਾਂ, ਰੋਟੀ ਪਾਣੀ
0: ਘਰ ਹੀ ਬਣਾ ਕੇ ਦਿੰਦੇ ਆਂਟੀ ਜੀ।
3: ਉਹ ਕਿਉਂ ਕੁਫਰ ਤੋਲਦਾ ਯਾਰ? ਉਹ ਕਿਹੜੀ ਪਿੰਦੀ ਉਹ ਤੈਨੂੰ ਪਰੌਂਠੇ ਪਕਾ ਕੇ? ਇਧਰਲੀਆਂ ਜਨਾਨੀਆਂ ਆਪਣੇ ਖਸਮਾਂ ਨੂੰ ਸਿੱਧੇ ਮੂੰਹ ਰੋਟੀ ਨਹੀਂ ਦਿੰਦੀਆਂ, ਅਗਲੇ ਬ੍ਰੈਡ ਟੋਸਟ ਖਾ ਕੇ ਨਿਕਲ ਜਾਂਦੇ ਆ।
0: ਅਜੀ ਦਿਖਾ ਦੂੰਗਾ, ਖਿਲਾਉਂਗਾ ਨਹੀਂ। ਇਸ ਤਰ੍ਹਾਂ ਦੇ ਪਰੌਂਠੇ ਹੁੰਦੇ ਆ ਮੇਰੀ ਬਾਗਾਂ ਵਾਲੀ ਆਂਟੀ ਦੇ।
3: ਯਾਰ, ਇਸ ਜਾਦੂਗਰ ਨੇ ਕਿੱਥੋਂ ਕਲ ਯੁਗ ਵਿੱਚ ਸਤਯੁਗੀ ਆਂਟੀ ਵਾਲਾ ਟੱਬਰ ਭਾਲ ਲਿਆ? ਉਹ ਜਿਹੜਾ ਕਿਰਾਇਆ ਵੀ ਨੀ ਲੈਂਦਾ, ਪਰੌਂਠੇ ਵੀ ਪਰੋਸੀ ਜਾਂਦੇ ਇਹਦੇ ਅੱਗੇ। ਕੋਈ ਵੱਡਾ ਹੀ ਦਾਨ ਪੁੰਨ ਕਰਕੇ ਜੰਮਿਆ ਲੱਗਦਾ ਸੋਹਣਿਆ। ਅਸੀਂ ਤਾਂ ਰੋਲ ਖੁੱਲ ਕੇ ਸਿਰੇ ਦੇ ਧੱਕੇ ਖਾ ਕੇ ਕੈਨੇਡਾ ਚ ਪੈਰ ਜਮਾਏ ਸੀ। ਹਾਂ ਲੈ ਬਈ, ਆ ਗਈ ਤੇਰੀ ਯੂਨੀਵਰਸਿਟੀ।
0: ਥੈਂਕ ਯੂ ਅੰਕਲ, ਦਿਲ ਲਈ ਰੱਖਣ ਲਈ।
1: ਕੈਨੇਡਾ ਦੀਆਂ ਰੌਣਕਾਂ ਮਾਣਦਿਆਂ ਸਾਨੂੰ ਆਪਣੇ ਮੁਲਕ ਦਾ ਖਿਆਲ ਵੀ ਰੱਖਣਾ ਹੀ ਪਏਗਾ। ਇੱਕ ਦਿਨ ਸਰੂਪ ਸਿੰਘ ਨਾਲ ਮੁੰਡਿਆਂ ਦੀਆਂ ਖੇਡਾਂ ਕਰਾ ਕੇ ਮੁੜ ਰਹੇ ਸਰਪੰਚ ਮੇਜਰ ਮੱਖਣ ਸਿੰਘ ਨੇ ਟੋਭੇ ਲਾਗਲੇ ਬੋਰਡ ਹੇਠਾਂ ਖੜੇ ਮਾੜੂ ਅਮਲੀ ਨੂੰ ਛੇੜਨ ਦੇ ਇਰਾਦੇ ਨਾਲ ਬੁਲਾ ਲਿਆ।
4: ਕੈਸੇ ਹੋ ਮਾੜਾ ਸਿੰਘ, ਇੱਕ ਬਾਤ ਤੋਂ ਬਤਾਏ, ਆਪਕੀ ਭੁੱਕੀ ਕੀ ਸਪਲਾਈ ਪਿੰਡ ਸੇ ਹੀ ਹੋ ਜਾਂਦੀ ਹੈ ਕਿ ਕਿਤੇ ਬਾਹਰ ਜਾਣਾ ਪੜਤਾ ਹੈ?
5: ਕਿੱਥੇ ਮੇਜਰ ਸਾਹਿਬ, ਆ ਜਦੋਂ ਦੀ ਤੁਹਾਡੀ ਸਰਪੰਚੀ ਆਈ ਹੈ ਨਾ, ਭੁੱਕੀ ਤਾਂ ਪਿੰਡ ਚੋਂ ਉੱਕੀ ਦਿਸਣੋਂ ਹੀ ਹਟ ਗਈ। ਨਾਲੇ ਆਪਾਂ ਇਹ ਕੁੱਤਾ ਨਸ਼ਾ ਵੈਸੇ ਛੱਡਤਾ, ਭਾਈ 10-15 ਦਿਨੀ ਖੰਨੇ ਜਾਈਦਾ। ਆ ਕਾਲੀ ਖਸ ਖਸ ਰੇਲਵੇ ਰੋਡ ਦੇ ਕਰਿਆਨੇ ਵਾਲਿਆਂ ਤੋਂ ਲਿਆ ਕੇ ਉਹ 3-4 ਵਾਰ ਰਗੜ ਕੇ ਚਾਹ ਚ ਪਾ ਕੇ ਪੀ ਲੈਂਦੀ ਆ, ਵਧੀਆ ਝੱਟ ਲੰਘੀ ਜਾਂਦਾ ਤੇਰੀ ਦਇਆ ਨਾਲ।
6: ਅੱਛਾ, ਜਮਾਤੀ ਆ ਵੈਸੇ, ਭੁੱਕੀ ਕਿਉਂ ਛੱਡਤੀ ਆਪਾਂ?
5: ਉਹ ਭਾ ਖਰੀ ਚੀਜ ਮਿਲਦੀ ਕਿੱਥੇ ਆ, ਡੋਡਿਆਂ ਦੇ ਅਸਲੀ ਫੁੱਲ ਤਾਂ ਦੇਖਿਆ ਕਈ ਵਰੇ ਹੋ ਗਏ, ਮੇਰਾ ਆ ਸੁੱਕੇ ਪੱਤੇ ਜੇ ਉਹਦੇ ਵਿੱਚ ਪਤਾ ਨੀ ਕੀ ਲੱਕੜ ਦਾ ਬੂਰਾ ਤੇ ਹੋਰ ਅਲ ਜੁਲਰ ਲਾ ਕੇ ਵੇਚੀ ਜਾਂਦੇ ਆ।
4: ਗੇਹੂੰ ਕੇ ਦਾਨੇ ਕੇ ਮਾਫਿਕ ਉਹ ਨਾਗਣੀ ਲਿਆ ਕਰ, ਉਹ ਤਾਂ ਪਿਓਰ ਮਿਲ ਜਾਏਗੀ।
5: ਗੇਹੂੰ ਕੇ ਦਾਣੇ ਕੇ ਮਾਫ ਉਹ ਮੈਨੂੰ ਕਰੂ ਕੀ ਮੇਜਰ ਸਾਹਿਬ, ਤੁਸੀਂ ਊਠ ਦੇ ਮੂੰਹ ਚ ਉਹ ਜਵੈਨ ਦਾ ਦਾਣਾ ਪਾਉਣ ਜੈਸੀ ਬਾਤ ਕਰਦੀ, ਨਾਲੇ ਨਗਦ ਨਾਮਾ ਕਿੱਥੋਂ ਲਿਆਈਏ ਫੌਜੀ ਸਾਹਿਬ ਬਹਾਦਰ।
4: ਅੱਛਾ ਇੱਕ ਗੱਲ ਦੱਸੋ ਸਰਦਾਰ ਮਾੜਾ ਸਿੰਘ, ਜਬ ਸੇ ਦੋ ਨਸ਼ਾ ਵੇਚਣ ਵਾਲੇ ਕਰਿੰਦੇ ਹਮਨੇ ਅੰਦਰ ਕਰਵਾਏ ਹੈ, ਆਪਣਾ ਨਗਰ ਪੂਰੇ ਪਾਊਡਰ ਸੇ ਤੋ ਬਿਲਕੁਲ ਸਾਫ ਹੋ ਗਿਆ ਹੈ ਨਾ।
5: ਮੇਜਰ ਸਾਹਿਬ ਹੁਣ ਬਹਿ ਜਾਓ ਇੱਥੇ, ਇਹ ਗੱਲ ਬਹਿ ਕੇ ਕਰਨ ਵਾਲੀ ਆ, ਭਾਈ ਤੁਸੀਂ ਫੌਜ ਦੀ ਕੀਤੀ ਹੈ ਅਫਸਰੀ, ਅੱਜ ਇਹਨਾਂ ਜੜਾਂ ਨੂੰ ਹੀ ਕੁਰਸੀ ਮੰਨ ਲਓ ਸਾਹਿਬ। ਦੇਖੋ ਆਪਾਂ ਨਾ ਮੁਰਾਦ ਨਸ਼ੇ ਵਰਤਦੇ ਤਾਂ ਨਹੀਂ, ਪਰ CID ਸਾਡੇ ਕੋਲ ਸਾਰੀ ਆਉਂਦੀ ਆ, ਇਹ ਬਾਰਡਰ ਤੇ ਬਾਹਰਲੀ ਦਾਰੂ ਆਪਣੇ ਬੰਨੇ ਚੰਨੇ ਉਹ ਹਫਤੇ 10 ਦਿਨ ਦੂਰ ਨਹੀਂ, ਆ ਸਲੌਦੀ ਨੇੜੇ ਜਹਾਜ ਜਰੂਰ ਉਤਰਦਾ ਸੁਣਿਆ ਮੇਜਰ ਸਾਹਿਬ, ਉੱਥੇ ਜੋ ਜੀ ਆਵੇ ਸੋ ਰਾਜੀ ਜਾਵੇ ਸੂਬੇਦਾਰ। ਓ ਸੱਚ ਮੇਜਰ ਸਾਹਿਬ ਜੀ,
7: ਫਿਰ ਤੂੰ ਗੱਲ ਕਿਉਂ ਨੀ ਕਰਦਾ ਯਾਰ, ਅਸੀਂ ਕਰਦੇ ਬੰਦੇ ਆ।
5: ਓਏ ਨਹੀਂ ਜਮਾਤੀਆ, ਨਹੀਂ ਕੀਤੀ ਹੋਈ ਗੱਲ ਦੂਰ ਜਾਂਦੀ ਆ, ਜੇ ਖੁੱਲ ਕੇ ਬੋਲ ਪਿਆ ਨਾ ਤਾਂ ਇਸ ਬੋਲ ਨੇ ਕਿਸੇ ਕੋਲ ਚੁਗਲੀ ਕਰ ਦੇਣੀ। ਓਏ ਜੇ ਇਹ ਨਾ ਵੀ ਕਰੂ ਤਾਂ ਇਹਦੇ ਉੱਤੇ ਦਿਨੇ ਅੱਖਾਂ ਨੀਚੀ ਬੈਠੇ ਕਿਸੇ ਚੁਗਲ ਨੇ ਰਾਤ ਨੂੰ ਐਨ ਅਗਲੇ ਦੇ ਬਨੇਰੇ ਤੇ ਬਹਿ ਕੇ ਚੈਂਬੜ ਚੋਂ ਚੈਂਬੜ ਚੋਂ ਚੀਕ ਚੀਕ ਕੇ ਸਾਰਾ ਭੇਦ ਖੋਲ ਦੇਣਾ। ਭਾਈ ਆਪਾਂ 6ਵੀਂ 7ਵੀਂ ਕਲਾਸ ਚ ਸਮੰਤਵਾਦ ਬਾਰੇ ਪੜ੍ਹਦੇ ਹੁੰਦੇ ਸੀ ਨਾ, ਉਹ ਜਗੀਰਦਾਰੀ ਸਿਸਟਮ ਯਾਦ ਹੋਊਗਾ ਤੈਨੂੰ। ਓਏ ਆਪਣੇ ਪਿੰਡਾਂ ਚ ਆ ਸਿਆਸੀ ਪਾਰਟੀਆਂ ਮੁੜ ਕੇ ਲਿਆਉਣ ਨੂੰ ਫਿਰਦੀਆਂ। ਭਾਈ ਦੇਖ ਸਰੂਤਿਆ, ਹਰੇਕ ਨਗਰੀ ਦਾ ਇੱਕ ਚੌਧਰੀ ਹੋਵੇ ਜਿਹਦੇ ਮਗਰ ਸਾਰਾ ਪਿੰਡ ਤੁਰੇ, ਇਹ ਗੱਲ ਸਾਰੀਆਂ ਪਾਰਟੀਆਂ ਚਾਹੁੰਦੀਆਂ। ਭਾਈ ਜਿੱਥੇ ਉਹ ਮੋਰੀ ਚੌਧਰੀ ਕਹੇ ਵੋਟਾਂ ਵੇਰੇ ਸਭੀ ਪਰਚੀ ਉੱਥੇ ਡਿੱਗੇ।
7: ਅਰੇ ਗੁੰਜਲ ਮੇਰੀ ਸਮਝ ਤੋਂ ਬਾਹਰ।
5: ਉਹ ਭਾਈ ਸਿਆਸਤਦਾਨਾਂ ਪਿੱਛੇ ਲੱਗੇ ਨੌਜਵਾਨਾਂ ਨੇ ਸਾਰੀ ਪਕੇੜ ਪੀੜੀ ਨੂੰ ਇਸੇ ਤਰ੍ਹਾਂ ਸਿਸਟਮ ਤੋਂ ਬਾਹਰ ਧੱਕ ਦੇਣਾ, ਜਮਾਤੀਆਂ ਬਾਹਰ ਧੱਕ ਦੇਣਾ। ਭਾਈ ਤੂੰ ਲੈ ਕੇ ਲੈ ਲਾ, ਜੇ ਇਹ ਹਾਲ ਰਿਹਾ ਨਾ ਤੇ ਪਿੰਡ ਚੋਂ ਨਵੀਂ ਉਮਰ ਦਾ ਇੱਕੋ ਮੋਹਰੀ ਮੁੰਡਾ ਹੋਇਆ ਕਰੂ। ਭਾਈ ਨਿਰਪੱਖ ਲੋਕ ਰਾਜ ਨੂੰ ਤੂੰ ਭੁੱਲ ਜਾ।
1: ਗੱਲ ਹੋਰ ਪਾਸੇ ਲੈ ਗਿਆ ਸੀ, ਉਹ ਗੱਲ ਗੈਂਗਾਂ ਤੇ ਗੈਂਗਸਟਰਾਂ ਵੱਲ ਨੂੰ ਲੈ ਗਿਆ। ਉਸ ਦੇ ਕਹਿਣ ਮੁਤਾਬਕ ਪੁਰਾਣੇ ਜ਼ਮਾਨਿਆਂ ਵਿੱਚ ਕਿਸੇ ਵਿਰਲੇ ਟਾਵੇਂ ਕੋਲ ਹੀ ਨਜਾਇਜ਼ ਪਿਸਤੌਲ ਜਾਂ ਪਠਾਣੀ ਰਾਈਫਲ ਹੁੰਦੀ ਸੀ, ਪੁਲਿਸ ਨੂੰ ਪਤਾ ਲੱਗਣ ਤੇ ਝਟਪਟ ਕਾਰਵਾਈ ਹੁੰਦੀ ਸੀ। ਹੁਣ ਤਾਂ ਕਿੰਨੇ ਹੀ ਮੁੰਡੇ ਖੁੱਲੇ ਕੁਰਤਿਆਂ ਹੇਠ ਪਿਸਤੌਲ ਆਮ ਹੀ ਫਸਾਈ ਫਿਰਦੇ ਨੇ। ਇਸ ਲੰਕੀ ਜਾਂਦੀ ਗੱਲਬਾਤ ਨੂੰ ਮੋੜਾ ਪੈਂਦਾ ਹੈ ਮੇਜਰ ਮੱਖਣ ਸਿੰਘ ਦੇ ਇਸ ਜਵਾਬ ਨਾਲ।
4: ਨਹੀਂ ਬਈ, ਆਪਣੇ ਪਿੰਡ ਮੈਂ ਤੋ ਐਸਾ ਰੁਝਾਨ ਨਹੀਂ।
5: ਓ ਸਾਹਿਬ ਘੁੱਗੀ ਕਿਆ ਜਾਣੇ ਸਤਿਗੁਰੂ ਕੀਆਂ ਬਾਤਾਂ, ਮੈਂ ਤੁਸੀਂ ਗੁੱਸਾ ਨਾ ਕਰ ਲਿਓ ਜਨਾਬ, ਫੌਜੀ ਦੀ ਨੌਕਰੀ ਕਰਨੀ ਭਾਈ ਹੋਰ ਗੱਲ ਹੈ, ਆ ਪੇਂਡੂ ਸ਼ਰਾਰਤ ਤੇ ਸਿਆਸਤ ਨੂੰ ਸਮਝਣਾ ਬਹੁਤ ਔਖਾ ਕੰਮ ਆ ਦੇਵਤੇ, ਉਹ ਬਹੁਤ ਔਖਾ ਕੰਮ। ਭਾਈ ਆਪਣੇ ਪੇਂਡੂ ਲੋਕ ਆ ਦਿਸਦੇ ਹੀ ਸਿੱਧੇ ਤੇ ਸਪਸ਼ਟ ਆ, ਇਹਨਾਂ ਚੋ ਕਈ ਤਾਂ ਸ਼ੈਤਾਨ ਦੇ ਟੁੱਟੇ ਆ ਟੁੱਟੇ। ਭਾਈ ਤੁਸੀਂ ਕਿਤੇ ਕੱਲੇ ਬਹਿ ਕੇ ਸੋਚਿਓ ਤਾਂ ਸਹੀ।
7: ਉਹ ਮਾੜੂ ਸਿਆ ਤੂੰ ਮੁੱਦੇ ਤੇ ਆ ਯਾਰ, ਸਲੌਦੀ ਚ ਜਹਾਜ਼ ਕਿਹਦਾ ਉਤਰਦਾ ਤੇ ਉਤਰਦਾ ਕਿਹਦੀ ਕਮਾਨ ਹੇਠ ਹੈ ਇਹ ਤਾਂ ਦੱਸ ਸਾਨੂੰ।
5: ਸਰੂਪ ਸਿਆ ਬਈ ਕਮਾਨ।

0: ਸਾਰੀ ਨੌਜਵਾਨੀ ਦੀ ਹੈ। ਹੋਰ ਮਹਾਰਾਜ ਕਮਾਂਡਰ ਕਿਤੇ ਆ ਮਾਤੜ ਤੇ ਬੁੱਢੇ ਟੇਰੇ ਬਣਨਗੇ ਓਏ, ਤਾਂ ਹੀ ਤਾਂ ਮੈਂ ਇੱਥੇ ਇੰਨੇ ਚਿਰ ਦਾ ਰੋਈ ਜਾਵਾਂ।
1: ਅੱਛਾ, ਆਪਣੇ ਪਿੰਡੋਂ ਪਾਊਡਰ ਮਿਲ ਸਕਦਾ?
0: ਜਿੰਨਾ ਚਾਹੀਦਾ, ਬਸ ਰਕਮ ਫੜਾਓ, ਰਕਮ 10 ਮਿੰਟ ਚ ਹਾਜ਼ਰ ਕਰ ਦਿੰਦੇ ਆ।
1: ਅੱਛਾ, ਕਿੱਥੋਂ? ਕਿਤੇ ਆ ਬੋਰਡ ਦੇ ਕਿਸੇ ਕਾਣੇ ਨਾਲ ਤਾਂ ਨਹੀਂ ਲਟਕਦਾ?
0: ਲਓ ਕਰ ਲਓ ਗੱਲ, ਓਏ ਕਿਸੇ ਥਾਂ ਤੋਂ ਲਿਆ ਕੇ ਦਿਆਂਗੇ ਹੀ, ਓ ਨਾਲੇ ਸਾਰੇ ਭੇਤ ਨਾ ਕਢਾਓ ਅਫਸਰੋ, ਸ਼ਰਾਫਤ ਇੱਥੇ ਵੀ ਵਿਕਦੀ ਆ ਮਹਾਰਾਜ। ਹੁਣ ਹੋਰ ਮੂੰਹ ਨਾ ਖਲਾਓ, ਐਵੇਂ ਕੋਈ ਗਰੀਬ ਅਣਿਆਈ ਮੋਤੇ ਮਾਰਿਆ ਜਾਓ। ਸਾਡੇ ਮੇਵੇ ਮਦਰੇ ਨੇ ਤਾਂ ਛਡਾਉਣਾ ਵੀ ਨਹੀਂ, ਉਹ ਤਾਂ ਸਗੋਂ ਕਹੂਗਾ ਵੀ ਚੰਗਾ ਹੋਇਆ ਜੂੜ ਵੱਢਿਆ ਗਿਆ। ਉਹ ਮੇਜਰ ਸਾਹਿਬ, ਤੁਸੀਂ ਕਿਹੜੀਆਂ ਸੋਚਾਂ ਚ ਪੈ ਗਏ ਹੋ?
2: ਪ੍ਰੋਗਰਾਮ ਸੰਧੂ ਸਾਹਿਬ ਇਸ ਤਰ੍ਹਾਂ ਸਵੇਰੇ 6 ਵਜੇ 30 ਮਿੰਟ ਤੇ ਖੇਤੀਬਾੜੀ ਪ੍ਰੋਗਰਾਮ ਚ ਮੁਰਗੀਆਂ ਦੀ ਖੁਰਾਕ ਦੇ ਬਾਬਤ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿਚ ਝੋਨੇ ਦੀ ਲੁਆਈ ਦੇ ਬਾਬਤ ਗੱਲਾਂ ਬਾਤਾਂ ਚੱਲਣਗੀਆਂ। ਇਸ ਤੋਂ ਇਲਾਵਾ ਹੋਰ ਵੀ ਗੀਤ ਸੰਗੀਤ ਸਾਰਾ ਕੁਝ ਨਾਲ ਚੱਲੇਗਾ। ਮੌਸਮ ਦੇ ਬਾਬਤ ਪ੍ਰਭਾਵ ਹਾਲੇ ਜਿੱਦਾਂ ਕਹਿੰਦੇ ਆ ਕਿ ਰਲ ਮਿਲ ਮਜ਼ਾ ਹੈ, ਤੇ ਆਪਾਂ ਚੱਲੀਏ ਜੀ।

ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ

ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ

ਨੰਦ ਸਾਹਿਬ ਜੀ ਕੀ ਅਰਦਾਸ ਪਹਿਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨਾ ਜਿਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਜਿਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ।

ਸਹਿਲਾ ਸਮਰੁੱਖ ਸਰਾਏ ਰਾਤ ਦੀ ਰਗਤ ਮੱਤ ਓਏ ਜਿਆਵੇ ਆਸ ਕਰ ਜਾਹੇ ਮੇਰਾ ਸਿਕਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿਟਤ ਨੀ।

ਅਰਤਾਜੂ ਟੋਲੀਆਂ ਨਵੇਂ ਸਗਵਾੜਾ ਹੋਏ ਅਪਰਾਧੀ ਦੂਣਾ ਨਵੇਂ ਜੋ ਹੁਣ ਤਾਂ ਮਿਰਗਾ ਹੈ ਸਿੰਸ ਨਵਾਇਆ ਕਿਆ ਥੀ ਹੈ ਜਾਣ ਦੇ ਉਸ ਬੇਟਾ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦ ਸਿਲ ਪੂਜਸ ਬਗਨ ਸਮਾਧਨ ਮੁੱਖ ਝੂਠ ਵਿਭੂਖਣ ਸਾਰਨ ਤ੍ਰੈ ਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕੇ ਲਾਟਨ ਦੇ ਧੋਤੀ ਬਸਤਰ ਕਪਾਟਨ ਜੇ ਜਾਣ ਸੁਬ੍ਰਹਮਣ ਕਰਮਨ ਸਭ ਫੋਕਟ ਨਿਸ਼ਚੋ ਕਰਮਨ ਕਹੋ ਨਾਨਕ ਨਿਸ਼ਚੋ ਢਾਲੇ।

ਭਾਵਨਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਪੀੜਿਆ ਕਿਆ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋ

ਸੰਤੋਖ ਸੂਤ ਜਦ ਕੰਢੀ ਸਤ ਵਟ ਇਹੋ ਜਿਉ ਜੀ ਕਾਹੀ ਤਾਂ ਪੰਡ ਕਤ ਨਾ ਇਹੋ ਟੁੱਟੇ ਨਾਮ ਲੱਗੇ ਨਾ ਇਹੋ ਜਲੇ ਨਾ ਜਾ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲਿਆ ਨਾ ਆਵੇ ਚੌਂਕੇ ਪਾਇਆ ਸਿੱਖਾ ਕੰਡੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੁਆ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਜਾਲ ਲੱਖ ਠੱਗੀਆਂ ਪਹਿਲਾਂ ਮੀਆਂ ਰਾਹ ਦਿਨਸ ਜੀ ਨਾ ਪੱਗ ਪਾਓ ਕੱਤੇ ਬਾਮਣ ਵਟਿਆ ਕੋਈ ਬੱਕਰਾ ਰਿਲ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀਸ਼ਰ ਪਾਈਏ ਹੋਰ ਨਾਨਕ ਪੱਗ ਨਾ ਟੁੱਟਈ ਜੇ ਪੱਗ ਹੋਵੇ ਜੋ ਮਹੱਲਾ ਪਹਿਲਾ ਨਾ ਮਨੇ ਪਤੂ ਪਜੈ ਸਾਲਾਹੀ ਸਤ ਸੂਤ ਦਰਗੇ ਅੰਦਰ ਪਾਈਏ ਤਗਨਾ ਤੁਸ ਕੋ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਗਵੇ ਪਵੇ ਨਤਦਾੜੀ ਤਗਨਾ ਪੈਰੀ ਤਗਨਾ ਅੱਖੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵਤੈ ਵਟਾ ਕੇਵਰਾ ਕਤੇ ਪਾੜ ਕਰੇ ਵੇ ਆਹੋ ਕੱਢ ਕਗ ਦਸੇਰਾ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੈ ਕੰਮ ਹਲ ਪਾਏ ਸੀ ਕਸਮੈ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਕੋਈ ਗੱਲ

ਮੱਠੇ ਮੰਡਪ ਬਾਣੀਆਂ ਲੈ ਬੈਠੇ ਕਰਪਾ ਸਾਰਿਆਂ ਚੀਜ ਕਰਨ ਮਨ ਭਾਵਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਲਤ ਮਨ ਵਿਸਾਰਿਆ ਦਰਿਆਈ ਜੋ ਬਨਹਾਰਿਆ ਦਰਿਆਈ ਜੋ ਬਨਹਾਰਿਆ।

0: ਪੀਣਾ ਪਵਿੱਤਰ ਹੈ ਜਿਤੋਂ ਦੁੱਖ ਸਮਾਏ ਨਾਨਕ ਜਿਵੇਂ ਗੁਰਮੁਖ ਬੁਝਿਆ ਨਾਨਕ ਜਿਵੇਂ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਏ ਪੜੀ ਸਤਿਗੁਰੂ ਦਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵੱਡੀਆਂ
1: ਸਹਿਮਿਲ।